0: રખડીશ તે પાછાજી મહારાવા
1: નાસરો મનસૂર ગુરુ ગોબિંદ સિંઘ એજ દી મંજૂર ગુરુ ગોબિંદ સિંઘ હાકરા કંજૂર ગુરુ ગોબિંદ સિંઘ જુમલા ફૈજે નૂર ગુરુ ગોબિંદ સિંઘ હક હક આગાહ ગુરુ ગોબિંદ સિંઘ શાહે શહનશાહ ગુરુ ગોબિંદ સિંઘ બરદૂ આલમ દસ્ત ગુરુ ગોબિંદ સિંઘ જુમલા ઉલમી પસ્ત ગુરુ ગોબિંદ સિંઘ ਆਲੇ ਮੁਲ ਅਸਤਾਰ ਗੁਰੂ ਗੋਬਿੰਦ ਸਿੰਘ ਅਬਰੇ ਰਹਿਮਤ ਬਾਰ ਗੁਰੂ ਗੋਬਿੰਦ ਸਿੰਘ ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ ਹੱਕ ਹੱਕ ਅਹੀਨਾ ਗੁਰੂ ਗੋਬਿੰਦ ਸਿੰਘ ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹਾਂ ਕੀਰਤਨ ਦਾ ਸਤਿਕਾਰ ਕਰਦੇ ਹਾਂ ਗੁਰੂ ਰੂਪ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਫੇਟ ਬੇਅੰਤ ਮਾਇਆ ਹਾਜ਼ਰ ਹੋਈ ਹੈ ਹਾਜ਼ਰੀਆਂ ਦਰ ਵਿੱਚ ਪਵਾਨ ਅਤੇ ਕਬੂਲ ਕਰਨੀਆਂ ਗੁਰੂ ਰੂਪ ਸਾਧ ਸੰਗਤ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨੀਆਂ ਯਾਤਰਾ ਸਫਲੀ ਕਰਨੀ ਹਰ ਮੈਦਾਨ ਫਤਿਹ ਰੱਖਣਾ ਚੜ੍ਹਦੀ ਕਲਾ ਰੱਖਣੀ

0: ਸਭ ਕੁਝ ਜਾਣ ਲਾ, ਸਭ ਕੁਝ ਤੇਰਾ ਬਸ ਤੇਰਾ ਕਿਰਪਲਾ,
1: ਤੇਰਾ ਕਾਰਨ ਅਨੰਦ ਵਧਾਈ ਤੁਧ ਘਰ ਮਾਣ ਮਹੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਗਤ ਕਰਤਾ ਨਾਨਕ ਦਾਸਨ ਦਾਸ ਤੁਧ ਅਗੈ ਪਿੰਡ ਮਤਾ ਸਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਧਰਤ ਮਹੱਤ ਸਰਾਜ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਜਾ ਧਰਮਾ ਦੂਰ ਕਰਮੀ ਆਪੋ ਆਪਣੀ ਲੈ ਰਹਿ ਕੇ ਦੂਰ ਜਿਨ ਨਾਮ ਤੇ ਆਇਆ ਕਰਮ ਸਕਤ ਕਹਾ।

ਬਖਸ਼ੀਆਂ ਹੋਈਆਂ ਦਾਤਾਂ ਵਿੱਚ ਅਮਰ ਸ਼ਹੀਦ ਸ਼੍ਰੀਮਾਨ ਸੰਤ ਬਾਬਾ ਦਰਨੈਲ ਸਿੰਘ ਜੀ ਭਿੰਡਰਾਂਵਾਲੇ ਅਤੇ ਜੂਨ 1984 ਦੇ ਘੱਲੂਗਾਰੇ ਵਿੱਚ ਸ਼ਹੀਦ ਹੋਏ ਸਿੰਘਾਂ ਅਤੇ ਸਿੰਘਣੀਆਂ ਸਮੂਹ

ਆਤਮਕ ਸ਼ਾਂਤੀ ਲਈ ਸਵਰਗਵਾਸੀ ਠਾਕੁਰ ਸਿੰਘ ਪ੍ਰੀਤਮ ਸਿੰਘ ਜੀ ਬੰਗਈ ਵੱਲਾ ਸੁਰਿੰਦਰ ਸਿੰਘ ਜੀ ਕਲਾ ਪ੍ਰਸ਼ਾਦ ਦੀਆਂ ਦੇਗਾਂ ਲਈ 1000 ਰੁਪਇਆ ਆਦਰ ਹੋਏ। ਵਿਛੜੀ ਹੋਈ ਆਤਮਾਵਾਂ ਨੂੰ ਆਪ ਜੀ ਦੇ ਚਰਨ ਕਮਲਾ ਵਿੱਚ ਨਿਵਾਸ ਬਖਸ਼ਣਾ। ਜਨਮ ਦਿਨ ਦੇ ਖੁਸ਼ੀਆਂ ਵਜਾ ਸਰਦਾਰ ਚਰਨ ਸਿੰਘ ਕਿਸ਼ਨ ਸਿੰਘ ਜੀ ਪਾਟਨੂਰ ਵਾਲੇ 1000 ਰੁਪਇਆ ਆਦਰ ਕਰਦੇ। ਦੀਰਘ ਆਯੂ ਦੇਹ ਅਰੋਗਤਾ ਬਖਸ਼ਣੀ।

ਸਰਦਾਰ ਮਨਪ੍ਰੀਤ ਸਿੰਘ ਪਾਹਵਾ ਲੰਗਰਾਂ ਲਈ ਬੇਅੰਤ ਮਾਇਆ ਹਾਜ਼ਰ ਕਰਦੇ, ਪਾਤਸ਼ਾਹ ਕਿਰਪਾ ਕਰਨੀ ਚੜ੍ਹਦੀ ਕਲਾ ਬਖਸ਼ਣੀ।

ਡੱਬਿਆ ਵੰਡ ਛਕਿਆ ਧਰਮ ਹਿਤ ਸੀਸ ਦਿੱਤੇ ਸਿੱਖੀ ਸਿਦਕ ਨਹੀਂ ਆ ਰਿਹਾ ਤਿੰਨਾਂ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬੁਲਾਰੇ।

ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਗ ਤੇਗ ਫਤਿਹ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ, ਧਰਮ ਕਾ ਜੈਕਾਰ ਖਾਲਸਾ ਜੀ ਸਾਵੇ ਬੁਲਾਰੇ। ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਹਿਤ ਰੱਖਿਆ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਅਟਲ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕਾਲ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸੰਜੁਗਤ ਤਖਤ ਸਚਖੰਡ ਸ੍ਰੀ ਅਜੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ।

ਭੁੱਲ ਚੁੱਕ ਮਾਫ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀ ਆਦਰੀ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ ਸਿੱਖ ਪੜ੍ਹਦੇ ਸੁਣਦੇ।

ਸਜ ਕੇ ਜਕਾਰਾ ਜਾਵੇ ਸੋ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਗੁਰਬਾਰ ਅਕਾਲ ਦੇਗ ਤੇਗ ਫਤਿਹ ਗੁਰੂ ਪੰਥ ਖਾਲਸੇ ਜੀ ਦਿਨਾਂ ਦਿਨ ਚੜ੍ਹਦੀ ਕਲਾ।

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਭੋਲੇ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਦਰਬਾਰ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੈ। ਸਭ ਤੋਂ ਉੱਤਮ ਹਰ ਕੀ ਕਥਾ ਦੁਆਰਾ ਗੁਰਚਰਨਾਂ ਦੇ ਨਾਲ ਜੁੜਦਿਆਂ ਹੋਇਆਂ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਸਾਧ ਸੰਗਤ ਜੀ ਇਹ ਜਿਹੜੇ ਦਿਹਾੜੇ ਚੱਲ ਰਹੇ ਨੇ ਵਿਸ਼ੇਸ਼ ਕਰਕੇ ਜੋ ਅੱਜ ਦਾ ਦਿਨ ਹੈ ਨਾ ਇਹ ਸਿੱਖ ਪੰਥ ਦੇ ਉੱਪਰ ਵਾਪਰੇ ਤੀਜੇ ਘੱਲੂਘਾਰੇ ਦਾ ਦਿਨ ਹੈ। 6 ਜੂਨ 1984 ਜਿਸ ਨੂੰ ਤੀਜੇ ਘੱਲੂਘਾਰੇ ਦਾ ਮਹਾਂਸੰਗਰਾਮ ਦਾ ਦਿਨ ਕਿਹਾ ਜਾਂਦਾ ਜਿਸ ਦਿਨ ਸਤਿਗੁਰੂ ਜੀ ਦੀਆਂ ਲਾਲਾਂ ਨੇ ਸੂਰਬੀਰਾਂ ਨੇ ਸਿੰਘਾਂ ਨੇ ਬਹਾਦਰਾਂ ਨੇ ਸ਼ਹਾਦਤ ਪ੍ਰਾਪਤ ਕਰਦਿਆਂ ਹੋਇਆਂ ਭਾਰਤੀ ਫੌਜ ਹਿੰਦੁਸਤਾਨੀ ਜਿਹੜੀ ਫੌਜ ਅਤੇ ਇਸਦੇ ਮੂੰਹ ਮੋੜ ਕੇ ਰੱਖ ਦਿੱਤੇ। ਸਾਧ ਸੰਗਤ ਜੀ ਇਸ ਪਾਵਨ ਇਤਿਹਾਸ ਦੇ ਅੰਸ਼ਕ ਮਾਤਰ ਨੂੰ ਸਰਵਣ ਕਰਦਿਆਂ ਕੱਲ੍ਹ ਦੇ ਦੀਵਾਨ ਦੇ ਅੰਦਰ ਸਰਵਣ ਕੀਤਾ ਸੀ ਜਨਰਲ ਸ਼ੁਬੀਗ ਸਿੰਘ ਜੀ ਜੋ ਕਿ ਮੋਰਚਿਆਂ ਦੇ ਵਿੱਚ ਸਿੰਘਾਂ ਦੀ ਪੈਰਵਾਈ ਕਰਦਿਆਂ ਉਹਨਾਂ ਨੂੰ ਅਸਲਾ ਪਹੁੰਚਾਉਂਦਿਆਂ ਉਹਨਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਸਭ ਜਗ੍ਹਾ 'ਤੇ ਆਪ ਪੁੱਜਿਆ ਕਰਦੇ ਸਨ ਅਤੇ ਜਦੋਂ ਕਿਸੇ ਮੋਰਚੇ 'ਚੋਂ ਵਾਪਸ ਆ ਰਹੇ ਨੇ ਗੋਲੀ ਲੱਗੀ ਹੈ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਦੇ ਸਹਾਰੇ ਨਾਲ ਪੁੱਜੇ ਨੇ ਮਹਾਂਪੁਰਖਾਂ ਦੇ ਕੋਲ ਪੁੱਜੇ ਨੇ ਅਤੇ ਇਸ ਵੇਲੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਮਹਾਂਪੁਰਖਾਂ ਨੇ ਉਹਨਾਂ ਦੇ ਸੀਸ ਨੂੰ ਆਪਣੇ ਦੋਵਾਂ ਹੱਥਾਂ ਦਾ ਸਹਾਰਾ ਦੇ ਕੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਹੈ। ਜਨਰਲ ਸ਼ੁਬੇਗ ਸਿੰਘ ਜੀ ਜਾਮੇ ਸ਼ਹਾਦਤ ਪ੍ਰਾਪਤ ਕਰ ਗਏ ਨੇ। ਜਿਸ ਵੇਲੇ ਆਪ ਜੀ ਨੇ ਸ਼ਹਾਦਤ ਪਾਈ ਹੈ ਨਾ ਤਾਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਦਾ ਜੈਕਾਰਾ ਗਜਾਇਆ ਹੈ। ਕਿਸੇ ਪ੍ਰਕਾਰ ਦਾ ਡਰ ਨਹੀਂ, ਕੋਈ ਖੌਫ ਨਹੀਂ ਸਰਕਾਰ ਦਾ ਜਾਂ ਫੌਜ ਦਾ ਕਿ ਸਾਡਾ ਸਿੰਘਾਂ ਦੀ ਕਮਾਂਡ ਕਰਨ ਵਾਲਾ ਜਨਰਲ ਸ਼ਹੀਦ ਹੋ ਗਿਆ ਤੇ ਸਿੰਘਾਂ ਦੀ ਅਗਵਾਈ ਕੌਣ ਕਰੇਗਾ, ਐਸਾ ਤੇ ਮਨ ਵਿੱਚ ਲੇਸ ਮਾਤਰ ਫੁਰਨਾ ਮਾਤਰ ਵੀ ਨਹੀਂ, ਕਿਉਂਕਿ ਆਪ ਜੀਆਂ ਦਾ ਨਿਸ਼ਚੈ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਡੇ ਨਾਇਕ ਨੇ ਤੇ ਸਾਰੇ ਸਿੰਘਾਂ ਦੀ ਕਮਾਂਡ ਆਪ ਸੰਭਾਲ ਰਹੇ ਨੇ। ਤੇ ਇਸ ਵੇਲੇ ਸਿੰਘਾਂ ਨੇ ਗੱਜ ਕੇ ਜੈਕਾਰੇ ਦਾ ਜਵਾਬ ਸਤਿ ਸ੍ਰੀ ਅਕਾਲ ਦੇ ਵਿੱਚ ਦਿੱਤਾ ਹੈ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਮਹਾਂਪੁਰਖਾਂ ਨੇ ਬਚਨ ਕੀਤਾ, ਸਿੰਘੋ ਕੱਲੇ ਕੱਲੇ ਸਿੰਘ ਨੇ ਜਨਰਲ ਸ਼ੁਬੀਗ ਸਿੰਘ ਬਣਨਾ ਤੇ ਜੋ ਚੜ੍ਹ ਕੇ ਆਈ ਹੋਈ ਇਹ ਭਾਰਤੀ ਫੌਜ ਹੈ ਨਾ ਇਸ ਦਾ ਮੂੰਹ ਤੇ ਮੱਥਾ ਭੰਨ ਦੇਣਾ ਹੈ। ਸਾਧ ਸੰਗਤ ਜੀ ਜਿਵੇਂ ਕੱਲ੍ਹ ਦੇ ਦੀਵਾਨ ਦੇ ਅੰਦਰ ਸਰਵਣ ਕੀਤਾ ਸੀ 4 ਕਹਿਰੀ ਹੱਲੇ ਭਾਰਤੀ ਫੌਜ ਨੇ ਅਕਾਲ ਪੁਰਖ ਕੀ ਫੌਜ ਗੁਰੂ ਕੇ ਖਾਲਸਿਆਂ ਦੇ ਉੱਪਰ ਕੀਤੇ ਨੇ, ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ ਕੀਤੇ ਨੇ, ਨਾਲ ਲੱਗਦੀਆਂ ਬਿਲਡਿੰਗਾਂ ਦੇ ਉੱਪਰ ਕੀਤੇ ਨੇ, ਪਰ ਗੁਰੂ ਕਿਆ ਖਾਲਸਿਆਂ ਨੇ ਸਤਿਗੁਰੂ ਜੀ ਦੇ ਸੂਰਬੀਰ ਬਹਾਦਰ ਅਣਖੀ ਯੋਧਿਆਂ ਨੇ ਇਹ ਚਾਰੇ ਹੀ ਜਿਹੜੇ ਫੌਜ ਦੇ ਹੱਲੇ ਸਨ ਨਾ ਇਹ ਮੋੜ ਦਿੱਤੇ ਨੇ, ਨਕਾਰ ਦਿੱਤੇ ਨੇ। ਅਤੇ ਕੱਲ੍ਹ ਸ਼ਾਮ ਜੋ 5 ਜੂਨ ਦਾ ਦਿਨ ਲੰਘਿਆ ਸੀ ਰਾਤਰੀ ਦੇ 10:30 ਵਜੇ ਫਿਰ ਕਹਿਰੀ ਹੱਲਾ ਤੋਪਾਂ ਅਤੇ ਟੈਂਕਾਂ ਦੇ ਨਾਲ ਕੀਤਾ ਗਿਆ। ਸਾਧ ਸੰਗਤ ਜੀ ਇਸੇ ਪ੍ਰਕਾਰ ਜੋ ਕਿ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਲੰਗਰ ਹਾਲ ਹੈ ਉਧਰੋਂ ਟੈਂਕਾਂ ਨੂੰ ਉਤਾਰਿਆ ਗਿਆ, ਦੁੱਖ ਭੰਜਨੀ ਬੇਰੀ ਵਾਲੇ ਪਾਸਿਓਂ ਟੈਂਕਾਂ ਨੂੰ ਖਲਿਆਰ ਕਰਕੇ ਨਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ ਗੋਲੇ ਦਾਗਣੇ ਨੇ। ਉਹਨਾਂ ਦੀਆਂ ਸਰਚ ਲਾਈਟਾਂ ਬਹੁਤ ਤਿੱਖੀਆਂ ਨੇ ਜਿਨ੍ਹਾਂ ਦੇ ਨਾਲ ਰਾਤ ਦੇ ਸਮੇਂ ਵੀ ਕੀੜੀ ਵੀ ਤੁਰੀ ਜਾਂਦੀ ਨਜ਼ਰ ਆਉਂਦੀ ਸੀ, ਐਸੀਆਂ ਤਿੱਖੀਆਂ ਲਾਈਟਾਂ ਪਾਉਣ ਤੋਂ ਭਾਵ ਸੀ ਇਹ ਤਿੱਖੀਆਂ ਲਾਈਟਾਂ ਸਿੰਘਾਂ ਦੇ ਮੂੰਹ ਤੇ ਮੁੱਖ ਤੇ ਵੱਜਣਗੀਆਂ, ਇਸ ਕਰਕੇ ਅੱਖਾਂ ਹੀ ਨਹੀਂ ਖੋਲ੍ਹ ਸਕਣਗੇ, ਨਾਲੇ ਸਾਹਮਣੇ ਸ੍ਰੀ ਅਕਾਲ ਤਖ਼ਤ

ਦੇ ਫੌਜ ਨੇ ਕਿਆਸਿਆ ਵੀ ਨਹੀਂ ਸੀ ਸਿੰਘ ਇਸ ਤਰੀਕੇ ਦੇ ਨਾਲ ਵੀ ਮੁਕਾਬਲਾ ਕਰ ਸਕਦੇ ਨੇ। ਫਿਰ ਤੀਜਾ ਟੈਂਕ ਅੱਗੇ ਲਿਆਂਦਾ ਗਿਆ, ਉਸਦਾ ਜਿਹੜਾ ਫਿਰ ਮੂੰਹ ਸੀ ਨਾ, ਸਾਧ ਸੰਗਤ ਜੀ, ਜੋ ਜਲਿਆਂ ਵਾਲੇ ਬਾਗ ਵੱਲੋਂ ਰਸਤਾ ਥੱਲੇ ਨੂੰ ਉਤਰਦਾ ਹੈ, ਇਸ ਪ੍ਰਕਾਰ ਜੋ ਪਰਿਕਰਮਾ ਦੇ ਵਿੱਚ ਬਣੀ ਹੋਈ ਇਮਾਰਤ ਹੈ, ਉਸ ਦੀਆਂ ਛੱਤਾਂ ਦੇ ਉੱਪਰ ਜੋ ਸਿੰਘਾਂ ਦੇ ਮੋਰਚੇ ਸਨ ਉਹਨਾਂ ਵੱਲ ਨੂੰ ਕੀਤੇ ਗਏ। ਇਸ ਪ੍ਰਕਾਰ ਸਿੰਘਾਂ ਦੇ ਮੋਰਚਿਆਂ ਦੇ ਉੱਪਰ ਬੰਬਬਾਰੀ ਕੀਤੀ ਗਈ। ਦੋ ਹੋਰ ਟੈਂਕ ਆਏ ਨੇ ਸਾਧ ਸੰਗਤ ਜੀ, ਉਹਨਾਂ ਦੇ ਪਿੱਛੇ ਦੋ ਹੋਰ ਆਏ, ਚਾਰ ਟੈਂਕ ਆਏ ਜਿਹੜੇ ਦੀਵਾਨ ਸਾਹਿਬ, ਜੋ ਗੁਰਦੁਆਰਾ ਮੰਜੀਹਾਲ ਦੀਵਾਨ ਸਾਹਿਬ ਹੈ, ਉੱਧਰੋਂ ਦੀ ਪਰਿਕਰਮਾ ਦੇ ਵਿੱਚ ਉਤਾਰੇ ਗਏ। ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਬੁੰਗੇ ਵੱਲੋਂ ਪਰਿਕਰਮਾ ਦੇ ਵਿੱਚ ਲਿਆਉਣ ਦਾ ਯਤਨ ਕੀਤਾ ਗਿਆ। ਇੱਥੇ ਗਿਆਨੀ ਮੋਹਰ ਸਿੰਘ ਜੀ ਨੇ, ਜਿਨ੍ਹਾਂ ਦੀ ਘਰਵਾਲੀ ਬੀਬੀ ਪ੍ਰੀਤਮ ਕੌਰ ਨਾਲ ਹੈ, ਇਸੇ ਪ੍ਰਕਾਰ 8 ਸਾਲ ਦੀ ਤਿੰਨਾਂ ਦੀ ਧੀ, ਤਿੰਨਾਂ ਦੀ ਬੱਚੀ ਬੀਬੀ ਸਤਨਾਮ ਕੌਰ ਹੈ, 6 ਸਾਲਾਂ ਦੀ ਬੱਚੀ ਉਹਨਾਂ ਦੀ ਬੀਬੀ ਵਾਹਿਗੁਰੂ ਕੌਰ ਹੈ। ਇਹਨਾਂ ਸੂਰਮਿਆਂ ਨੇ, ਭਾਈ ਮੋਹਰ ਸਿੰਘ ਜੀ ਨੇ, ਉਹਨਾਂ ਦੀ ਧਰਮਸ ਪਤਨੀ ਨੇ, ਦੋਵਾਂ ਬੱਚੀਆਂ ਨੇ, ਸਰੀਰਾਂ ਨੂੰ ਸਾਧ ਸੰਗਤ ਜੀ ਬਾਰੂਦ ਬੰਨਿਆ, ਤੇ ਬੱਚੀਆਂ ਨੇ ਤੇ ਭਾਈ ਮੋਹਰ ਸਿੰਘ ਜੀ ਨੇ ਟੈਂਕਾਂ ਦੇ ਉੱਪਰ ਛਾਲਾਂ ਮਾਰ ਦਿੱਤੀਆਂ। ਇਸ ਤਰੀਕੇ ਦੇ ਨਾਲ ਉਹ ਜਿਹੜੇ ਟੈਂਕ ਸਨ ਅੱਗੇ ਵਧਣ ਤੋਂ ਅਸਮਰੱਥ ਹੋ ਗਏ, ਤੇ ਜਿਹੜੇ ਟੈਂਕ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਬੁੰਗੇ ਕੋਲ ਆਏ ਸਨ ਨਾ, ਉਹ ਪਰਿਕਰਮਾ ਦੇ ਵਿੱਚ ਧਸ ਗਏ, ਜਿਸ ਨੂੰ ਸਾਧ ਸੰਗਤ ਜੀ ਸਾਰੀਆਂ ਸੰਗਤਾਂ ਨੇ ਜਾਣਿਆ, ਇਹ ਬਾਬਾ ਦੀਪ ਸਿੰਘ ਸਾਹਿਬ ਜੀਆਂ ਦੀ ਕਰਾਮਾਤ ਵਰਤੀ ਏ, ਜੋ ਆਪਣੀ ਸ਼ਹੀਦੀ ਬੁੰਗੇ ਤੋਂ ਟੈਂਕਾਂ ਨੂੰ ਅੱਗੇ ਨਹੀਂ ਜਾਣ ਦਿੱਤਾ। ਇੱਧਰੋਂ ਏਕੇ ਦੀਵਾਨ ਜਿਹੜਾ ਗੜਵਾਲੀਆਂ ਦੀ ਅਤੇ ਮਦਰਾਸੀਆਂ ਦੀ ਫੌਜ ਦੀ ਕਮਾਂਡ ਕਰਦਾ ਸੀ ਨਾ, ਜਿਸ ਦੇ ਕਮਾਂਡੋਜ਼ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਹਮਣੇ ਵਿਹੜੇ ਦੇ ਅੰਦਰ ਦਰਸ਼ਨੀ ਡਿਓੜੀ ਦੇ ਵਿੱਚ ਇਸ ਪ੍ਰਕਾਰ ਪੁੱਜੇ ਹੋਏ ਸਨ, ਤੇ ਸਿੱਖ ਯੋਧੇ ਇਹਨਾਂ ਦਾ ਮੁਕਾਬਲਾ ਕਰ ਰਹੇ ਸਨ। ਇਸ ਨੇ ਮੰਗ ਕੀਤੀ ਸੀ ਜਨਰਲ ਬਰਾੜ ਦੇ ਕੋਲੋਂ ਕਿ ਜੇਕਰ ਹੁਣ ਮੈਨੂੰ ਟੈਂਕਾਂ ਦੀ ਸਹਾਇਤਾ ਨਾ ਦਿੱਤੀ ਗਈ ਤੇ ਮੇਰੀ ਜਿਹੜੀ ਫੌਜ ਹੈ ਇਹਨਾਂ ਗੁਰੂ ਘਰ ਦੇ ਰਖਵਾਲਿਆਂ ਦੇ ਸਾਹਮਣੇ ਬਲੀ ਦੇ ਬੱਕਰਿਆਂ ਤੋਂ ਵੱਧ ਕੁਝ ਵੀ ਨਹੀਂ। ਇਸੇ ਪ੍ਰਕਾਰ ਬਚਨ ਆਉਂਦੇ ਨੇ, ਬਰਾੜ ਨੇ ਵਿਸ਼ੇਸ਼ ਕਰਕੇ ਕ੍ਰਿਸ਼ਨਾ ਸਵਾਮੀ ਸੁੰਦਰ ਜੀ ਦੇ ਨਾਲ ਮੁਲਾਕਾਤ ਕੀਤੀ, ਫਿਰ ਦਿੱਲੀ ਟੈਲੀਫੋਨ ਕੀਤਾ ਗਿਆ, ਜਿੱਥੇ ਰਾਜੀਵ ਗਾਂਧੀ ਕੰਟਰੋਲ ਰੂਮ ਬਣਾ ਕੇ ਉਪ ਮੰਤਰੀ KP ਸਿੰਘ ਦਿਓਲ ਅਤੇ ਇਸੇ ਤਰੀਕੇ ਦੇ ਨਾਲ ਸਾਧ ਸੰਗਤ ਜੀ ਹੋਰ ਮੰਤਰੀਆਂ ਦੇ ਨਾਲ ਸਾਰੀ ਨਿਗਰਾਨੀ ਜੰਗ ਦੇ ਉੱਪਰ ਆਪ ਰੱਖ ਰਿਹਾ ਸੀ, ਤੇ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਸ਼ਹਾਦਤ ਦੀ ਖਬਰ ਸੁਣਨ ਵਾਸਤੇ ਬੜਾ ਕਾਹਲਾ ਸੀ। ਪਰ ਇਸ ਤੋਂ ਵੀ ਕਾਲੀ ਇਸ ਦੀ ਮਾਂ ਬੀਬੀ ਇੰਦਰਾ ਸੀ। ਕਦੋਂ ਇਹ ਖਬਰ ਆਵੇ ਕਿ ਸੰਤ ਜਰਨੈਲ ਸਿੰਘ ਸ਼ਹੀਦ ਹੋ ਗਏ ਨੇ, ਇੱਧਰੋਂ ਟੈਲੀਫੋਨ ਗਿਆ ਹੈ, ਹੇ ਬੀਬੀ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਨਾਲ ਲੜਨਾ ਬੜਾ ਔਖਾ ਹੈ, ਸਾਨੂੰ ਜੋ 38 ਟਨ ਭਾਰੀ ਵਿਜੰਤਾ ਟੈਂਕ ਨੇ ਨਾ, ਇਹ ਪਰਿਕਰਮਾ ਵਿੱਚ ਲਿਜਾਣ ਦੀ ਆਗਿਆ ਦਿੱਤੀ ਜਾਵੇ, ਭਾਰੀ ਤੋਪਖਾਨੇ ਵਰਤਣ ਦੀ ਆਗਿਆ ਦਿੱਤੀ ਜਾਵੇ। ਸੋ ਕਹਿੰਦੇ ਸੁਣ ਕੇ ਗੱਲ ਬਰਾੜ ਦੀ, ਬੀਬੀ ਇੰਦਰਾ ਹੋਈ ਦਲਗੀਰ, ਉਸ ਨੂੰ ਟੈਲੀਫੋਨ ਤੇ ਦੱਸਿਆ, ਬੀਬੀ ਮਸਲਾ ਬੜਾ ਗੰਭੀਰ, ਇੱਥੇ ਦਮਦਮੀ ਟਕਸਾਲ ਦਾ ਹੈ ਮੁਖੀ ਬੜਾ ਬਲਬੀਰ, ਉਹਦੇ ਸਿਰ ਦਸਤਾਰਾ ਕੇਸਰੀ ਤੇ ਪਤਲਾ ਜਿਹਾ ਸਰੀਰ, ਉਹਦੀ ਢਾਕ ਤੇ ਪਿਸਟਲ ਲਟਕਦਾ ਤੇ ਹੱਥ ਵਿੱਚ ਰੱਖਦਾ ਤੀਰ। ਕਹਿੰਦੇ ਭਿੰਡਰਾਂ ਵਾਲੇ ਸੰਤ ਨੇ ਹੈ ਸਿਮਰਿਆ ਦਸਵਾਂ ਪੀਰ, ਉਹਦੀ ਸੁਣ ਲਲਕਾਰਨੀ ਰਾਣੀਏ ਤੇਰੀ ਭੱਜੀ ਫਿਰੇ ਕਤੀੜ। ਆ ਜਿਹੜੀ ਭਾਰਤੀ ਆਰਮੀ ਵੱਡੀ ਫੌਜ ਹੈ ਨਾ, ਸੰਤ ਬਾਬਾ ਜਰਨੈਲ ਸਿੰਘ ਜੀ ਦੀ ਲਲਕਾਰ ਅੱਗੇ ਭੱਜੀ ਫਿਰਦੀ ਏ, ਇਹਨਾਂ ਦੇ ਤੇ ਸਾਹ ਸੁੱਕੇ ਪਏ ਨੇ, ਜੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਨਾ ਕੀਤਾ ਤੇ ਫੌਜ ਸਾਰੀ ਮਾਰੀ ਜਾਣੀ ਏ। ਸ੍ਰੀ ਅਕਾਲ ਤਖਤ ਸਾਹਿਬ ਭਾਰਤੀ ਫੌਜ ਵਾਸਤੇ ਅਜਿੱਤ ਹੈ, ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਤੇਰੀ ਫੌਜ ਵਾਸਤੇ ਅਜਿੱਤ ਨੇ, ਇਹ ਜਿੱਤੇ ਨਹੀਂ ਜਾਣੇ। ਤੇ ਇਸ ਵੇਲੇ ਫਿਰ ਇੰਦਰਾ ਸੁਣ ਕਰਕੇ ਅਤਿਅੰਤ ਮਾਯੂਸ ਹੋਈ, ਨਾਮੋਸ਼ੀ ਦੇ ਆਲਮ ਦੇ ਵਿੱਚ ਡੁੱਬ ਗਈ, ਤੇ ਸਾਧ ਸੰਗਤ ਜੀ ਫਿਰ ਐਵੇਂ ਹੁਕਮ ਦਿੱਤਾ, ਜਿੰਨੀ ਤਾਕਤ ਦੀ ਵਰਤੋਂ ਕਰਨੀ ਹੈ ਕਰੋ, ਜੈੱਟ ਜਹਾਜ਼ ਵਰਤਣੇ ਨੇ ਉਹ ਵੀ ਵਰਤੋ, ਜੇਕਰ ਹੈਲੀਕਾਪਟਰ ਵਰਤਣੇ ਨੇ ਵਰਤੋ, ਵਿਜੰਤਾ ਟੈਂਕ ਵਰਤਣੇ ਨੇ ਵਰਤੋ, ਭਾਰੀ ਤੋਪਖਾਨੇ ਵਰਤਣੇ ਨੇ ਵਰਤੋ, ਜਿੰਨੀ ਤਾਕਤ ਦਾ ਇਸਤੇਮਾਲ ਕਰਨਾ ਕਰ ਦਿਓ, ਪਰ ਮੈਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਉਂਦੇ ਜਾਂ ਮੁਰਦੇ ਚਾਹੀਦੇ ਨੇ, ਉਹ ਬਚਣੇ ਨਹੀਂ ਚਾਹੀਦੇ। ਸਾਧ ਸੰਗਤ ਜੀ ਇਸ ਪ੍ਰਕਾਰ ਇੰਦਰਾ ਦਾ ਹੁਕਮ ਪਾ ਕੇ ਜਨਰਲ ਬਰਾੜ ਟੈਂਕਾਂ ਨੂੰ ਲੈ ਕਰਕੇ ਪਰਿਕਰਮਾ ਦੇ ਵਿੱਚ ਆਇਆ, ਉੱਧਰ ਜਿਹੜੇ ਟੈਂਕ ਨੇ। ਸੋ ਸਾਧ ਸੰਗਤ ਜੀ ਪਰਿਕਰਮਾ ਤੋਂ ਪਹਿਲਾਂ ਜਿੱਧਰ ਸ੍ਰੀ ਨਾਨਕ ਨਾਮ ਸ੍ਰੀ ਨਾਨਕ ਨਿਵਾਸ ਹੈ,
ਇਸੇ ਤਰੀਕੇ ਦੇ ਨਾਲ ਤੇਜਾ ਸਿੰਘ ਸਮੁੰਦਰੀ ਹਾਲ ਹੈ ਜਿੱਥੇ

ਜਿੱਥੇ ਸਿੰਘਾਂ ਦੇ ਟਿਕਾਣੇ ਸਨ ਨਾ, ਟੈਂਕਾਂ ਦੇ ਨਾਲ ਬੰਬਾਰੀ ਕਰਕੇ ਉਹਨਾਂ ਟਿਕਾਣਿਆਂ ਨੂੰ ਢਾਹ ਦਿੱਤਾ ਗਿਆ। ਸ੍ਰੀ ਨਾਨਕ ਨਿਵਾਸ ਛੱਤ ਦੀ ਉੱਪਰ ਜਿੱਥੇ ਟਿਕਾਣੇ ਸਨ, ਟੈਂਕਾਂ ਦੇ ਨਾਲ ਗੋਲੇ ਮਾਰ ਕੇ ਉਹਨਾਂ ਨੂੰ ਢਾਹ ਦਿੱਤਾ ਗਿਆ। ਜਿਹੜੇ ਹੋਸਟਲ ਸਮੂਹ ਦੇ ਉੱਪਰ ਸਿੰਘਾਂ ਦੇ ਟਿਕਾਣੇ ਸਨ, ਉਹਨਾਂ ਨੂੰ ਢਾਹ ਦਿੱਤਾ ਗਿਆ। ਦੀਵਾਨ ਸਾਹਿਬ, ਇੱਦਾਂ ਕਹਿ ਲਈਏ ਗੁਰਦੁਆਰਾ ਦੀਵਾਨ ਮੰਜੀਹਾਲ ਸਾਹਿਬ, ਇੱਥੇ ਜਿਹੜੇ ਸਿੰਘਾਂ ਦੇ ਮੋਰਚੇ ਸਨ, ਇੱਥੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਿੰਘ ਸਨ, ਮੋਰਚੇ ਮੱਲੀ ਬੈਠੇ ਸਨ। ਸਾਧ ਸੰਗਤ ਜੀ ਕਰੜੀ ਟੱਕਰ ਇਹਨਾਂ ਨੇ ਫੌਜ ਨੂੰ ਦਿੱਤੀ, ਪਰ ਲੜਦਿਆਂ ਹੋਇਆਂ ਇਹ ਵੀ ਸਾਰੇ ਜਿਹੜੇ ਸਿੰਘ ਨੇ ਇੱਕ ਇੱਕ ਕਰਕੇ ਜਾਮੇ ਸ਼ਹਾਦਤ ਪ੍ਰਾਪਤ ਕਰ ਗਏ ਨੇ। ਫੌਜ ਨੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਜੀ ਸਮੂਹ ਅਤੇ ਇਸੇ ਪ੍ਰਕਾਰ ਸ੍ਰੀ ਹਰਿਮੰਦਰ ਸਾਹਿਬ ਜੀ ਸਮੂਹ ਜਿੱਥੇ ਜਿੱਥੇ ਸਿੰਘਾਂ ਦੇ ਟਿਕਾਣੇ ਸਨ ਨਾ, ਵੱਡੀ ਭਾਰੀ ਗੋਲਾਬਾਰੀ ਕੀਤੀ ਏ। ਦੇਖਦਿਆਂ ਹੀ ਦੇਖਦਿਆਂ ਆਕਾਸ਼ ਇਹਨਾਂ ਬੰਬਾਂ ਦੀਆਂ ਗੁੰਜਾਰਾਂ ਦੇ ਨਾਲ ਗੂੰਜ ਉੱਠਿਆ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਸਾਰੀ ਕੰਬ ਉੱਠੀ ਹੈ ਇਹਨਾਂ ਤੂਫਾਨੀ ਗੋਲਿਆਂ ਦੇ ਕਹਿਰ ਦੇ ਨਾਲ। ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸਾਹਮਣੇ ਵਾਲਾ ਜਿਹੜਾ ਪਾਸਾ ਸੀ ਨਾ, ਸਾਰਾ ਢਹਿ ਢੇਰੀ ਕਰ ਦਿੱਤਾ ਹੈ। ਅੱਗ ਲਾਉਣ ਵਾਲੇ ਗੋਲੇ, ਬੇਹੋਸ਼ ਕਰਨ ਵਾਲੇ ਗੋਲੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ ਸੁੱਟੇ ਗਏ। ਪਰ ਇੱਧਰ ਰਖਵਾਲਿਆਂ ਨੇ ਮੋਰਚੇ ਉੱਪਰ ਬਣਾਏ ਸਨ ਨਾ, ਜਿਹੜੇ ਰੇਤ ਦੀਆਂ ਬੋਰੀਆਂ ਭਰ ਭਰ ਕੇ ਉੱਪਰ ਟਿਕਾਈਆਂ ਹੋਈਆਂ ਸਨ, ਜਿਨ੍ਹਾਂ ਦੇ ਨਾਲ ਅੱਗ ਲਾਉਣ ਵਾਲੇ ਗੋਲੇ, ਬੇਹੋਸ਼ ਕਰਨ ਵਾਲੇ ਗੋਲੇ ਵੱਜ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਹਮਣੇ ਡਿੱਗੇ, ਜਿੱਥੇ ਵੱਡੀ ਭਾਰੀ ਭਾਰਤੀ ਫੌਜ ਪੁੱਜੀ ਹੋਈ ਸੀ। ਜਿੱਥੇ ਸਿੰਘਾਂ ਨੂੰ ਇਹਨਾਂ ਗੋਲਿਆਂ ਦਾ ਨੁਕਸਾਨ ਹੋਇਆ, ਸਾਧ ਸੰਗਤ ਜੀ ਫੌਜ ਵੀ ਕਿੰਨੀ ਬੇਹੋਸ਼ ਹੋਈ, ਇਸ ਦੇ ਨਾਲ ਅੱਗ ਲੱਗੀ, ਇਸ ਪ੍ਰਕਾਰ ਫੌਜੀ ਵੀ ਕਿੰਨੇ ਝੁਲਸੇ ਨੇ। ਫਿਰ ਗੋਲੇ ਮਾਰ ਮਾਰ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਾਇਆ ਗਿਆ। ਅਤੇ ਜਿਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਛੱਤ ਦਾ ਉੱਭਰਲੇ ਗੁੰਬਦਾਂ ਦਾ ਮੁਨਾਰਿਆਂ ਦਾ ਮਲਬਾ ਧਰਤੀ ਦੇ ਉੱਪਰ ਡਿੱਗਾ ਨਾ, ਅਤੇ ਜਿਹੜੇ ਜ਼ਮੀਨੀ ਪੱਧਰ 'ਤੇ ਮੋਰਚੇ ਸਨ, ਜਿਨ੍ਹਾਂ ਦੇ ਵਿੱਚੋਂ ਸਤਿਗੁਰੂ ਜੀ ਦੇ ਘਰ ਦੇ ਸਿੱਖ ਰਖਵਾਲੇ ਫੌਜ ਦੇ ਨਾਲ ਜੂਝ 'ਤੇ ਲੜ ਰਹੇ ਸਨ, ਹੁਣ ਉਹਨਾਂ ਮੋਰਚਿਆਂ ਦੇ ਰਸਤੇ ਵੀ ਮਲਬਾ ਅੱਗੇ ਆਉਣ ਕਰਕੇ ਬੰਦ ਹੋ ਗਏ। ਹੁਣ ਉੱਥੋਂ ਫੌਜ ਨੂੰ ਸ਼ਿਕਸਤ ਨਹੀਂ ਸੀ ਦਿੱਤੀ ਜਾ ਸਕਦੀ। ਸਿੱਖ ਜੁਝਾਰੂ ਯੋਧੇ ਫਿਰ ਉੱਪਰਲਿਆਂ ਮੋਰਚਿਆਂ ਦੇ ਵਿੱਚ ਆਏ ਨੇ। ਇਸੇ ਪ੍ਰਕਾਰ ਜੋ ਲਾਲ ਇੱਟਾਂ ਦੀ ਬਣੀ ਹੋਈ ਦਰਸ਼ਨੀ ਡਿਓੜੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਵਿਚਲਾ ਜਿਤਨਾ ਸਥਾਨ ਹੈ ਨਾ, ਇੱਥੇ ਸਿੱਖ ਜੁਝਾਰੂਆਂ ਦੇ ਮੋਰਚੇ ਸਨ। ਇਹਨਾਂ ਮੋਰਚਿਆਂ ਨੂੰ ਸਾਂਭ ਕਰਕੇ ਸਿੱਖ ਜੁਝਾਰੂਆਂ ਨੇ ਭਾਰਤ ਦੀ ਫੌਜ ਦੇ ਨਾਲ ਡਟ ਕੇ ਮੁਕਾਬਲਾ ਕੀਤਾ। ਦੂਜੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਸਥਾਨ ਗੁਰਦੁਆਰਾ ਥੜਾ ਸਾਹਿਬ ਹੈ ਨਾ, ਇਸ ਦੇ ਵਿਚਲੇ ਮੁਕਾਮ ਦੇ ਵਿੱਚ ਅਤੇ ਤਹਿਖਾਨਿਆਂ ਵਿੱਚ ਜੋ ਸਿੱਖਾਂ ਨੇ, ਜੋ ਜੁਝਾਰੂਆਂ ਨੇ ਮੋਰਚੇ ਬਣਾਏ ਹੋਏ ਸਨ, ਉਹਨਾਂ ਦੇ ਵਿੱਚ ਸਿੰਘ ਜਿਹੜੇ ਨੇ ਡਟ ਗਏ ਨੇ। ਸਾਧ ਸੰਗਤ ਜੀ, ਵੱਡੀ ਭਾਰੀ ਬੰਬਾਰੀ ਹੁੰਦੀ ਹੈ, ਜਿੱਥੇ ਅੱਗ ਲਾਉਣ ਵਾਲੇ ਗੋਲੇ ਸਰਬਤ ਜੁਝਾਰੂ ਸਿੰਘਾਂ ਦੇ ਥਾਂ ਪੁਰ ਥਾਂ ਟਿਕਾਣਿਆਂ ਦੇ ਉੱਪਰ ਸੈਂਕੜਿਆਂ ਥਾਵਾਂ 'ਤੇ ਮਾਰੇ ਗਏ, ਬੇਹੋਸ਼ ਕਰਨ ਵਾਲੇ ਗੋਲੇ ਮਾਰੇ ਗਏ, ਜਿਨ੍ਹਾਂ ਦੀ ਗੈਸ ਦੇ ਨਾਲ ਸਿੱਖ ਯੋਧੇ ਬੇਹੋਸ਼ ਹੁੰਦੇ ਨੇ। ਫਿਰ ਭਾਰਤੀ ਫੌਜ ਉਹਨਾਂ ਟਿਕਾਣਿਆਂ 'ਤੇ ਪਹੁੰਚ ਕੇ ਬੇਹੋਸ਼ ਹੋਏ ਹੋਏ ਸਿੰਘਾਂ ਨੂੰ ਗੋਲੀਆਂ ਮਾਰ ਮਾਰ ਕੇ ਸ਼ਹੀਦ ਕਰਦੀ ਹੈ। ਫੌਜ ਨੂੰ ਇੱਥੋਂ ਤੱਕ ਹਦਾਇਤ ਹੈ, ਜਦੋਂ ਪਤਾ ਹੋਵੇ ਨਾ ਸਿੱਖ ਯੋਧੇ ਸ਼ਹੀਦ ਹੋ ਗਏ ਨੇ, ਤਾਂ ਵੀ ਸ਼ਹੀਦਾਂ 'ਤੇ ਵਿਸ਼ਵਾਸ ਨਹੀਂ ਕਰਨਾ ਕਿ ਸ਼ਹੀਦ ਹੋ ਗਏ ਨੇ, ਹਰ ਇੱਕ ਨੂੰ ਦੋ ਦੋ ਗੋਲੀਆਂ ਮਾਰ ਕੇ ਫਿਰ ਵੀ ਪਰਖ ਲੈਣਾ ਹੈ, ਕਿਧਰੇ ਸਵਾਸ ਬਾਕੀ ਨਾ ਹੋਣ, ਕਿਧਰੇ ਫਿਰ ਉੱਠ ਖੜੇ ਨਾ ਹੋਣ, ਕਿਧਰੇ ਫਿਰ ਮੋਰਚੇ ਨਾ ਮਲ ਲੈਣ, ਕਿਧਰੇ ਫਿਰ ਆਪਣੀਆਂ ਬੰਦੂਕਾਂ ਨਾ ਸੰਭਾਲ ਲੈਣ। ਇਸ ਪ੍ਰਕਾਰ ਤਸੱਲੀ ਕਰਨ ਵਾਸਤੇ ਜਿਹੜੇ ਸ਼ਹੀਦ ਹੋ ਚੁੱਕੇ ਨੇ ਉਹਨਾਂ ਨੂੰ ਵੀ ਦੋ ਦੋ ਗੋਲੀਆਂ ਮਾਰ ਕੇ ਪਰਖ ਲਓ, ਕੋਈ ਜਾਨ ਪ੍ਰਾਣ ਬਾਕੀ 'ਤੇ ਨਹੀਂ। ਇਸ ਪ੍ਰਕਾਰ ਚਾਰ ਚੁਫੇਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਮੂਹ ਦੇ ਵਿੱਚ ਜਿੱਥੇ ਜਿੱਥੇ ਵੀ ਸਾਧ ਸੰਗਤ ਜੀ ਸਿੰਘਾਂ ਦੇ ਟਿਕਾਣੇ ਸਨ, ਗੋਲੇ ਮਾਰ ਮਾਰ ਕੇ ਢਾਹ ਦਿੱਤਾ ਗਿਆ। ਜਿਹੜੇ ਕਮਰੇ ਸਨ, ਜਿਨ੍ਹਾਂ ਦੇ ਵਿੱਚ ਸੰਗਤਾਂ ਸਨ ਸਾਧ ਸੰਗਤ ਜੀ, ਉਹਨਾਂ ਕਮਰਿਆਂ ਦੇ ਅੰਦਰ ਵੀ ਰੋਸ਼ਨਦਾਨਾਂ ਅਤੇ ਖਿੜਕੀਆਂ ਦੇ ਰਾਹੀਂ ਗੋਲੇ ਮਾਰ ਮਾਰ ਕਰਕੇ, ਅੱਗ ਲਾਊ ਗੋਲੇ ਮਾਰ ਮਾਰ ਕਰਕੇ ਉੱਥੇ ਅੱਗਾਂ ਲਾਈਆਂ ਗਈਆਂ, ਗੋਲੇ ਮਾਰ ਮਾਰ ਕੇ ਸੰਗਤਾਂ ਨੂੰ ਸ਼ਹੀਦ ਕੀਤਾ ਗਿਆ। ਜਿਹੜੇ ਦਰਵਾਜ਼ੇ ਅੰਦਰੋਂ ਬੰਦ ਸਨ, ਮਸ਼ੀਨ ਗੰਨਾਂ ਦੇ ਨਾਲ ਦਰਵਾਜ਼ਿਆਂ 'ਤੇ ਹਮਲੇ ਕਰਕੇ, ਦਰਵਾਜ਼ੇ ਤੋੜ ਤੋੜ ਕੇ ਅੰਧਾ ਧੁੰਦ ਫਾਇਰਿੰਗ ਕਰਕੇ ਕਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦਰਸ਼ਨ ਕਰਨ ਆਏ ਸ਼ਰਧਾਲੂਆਂ ਨੂੰ, ਸੰਗਤਾਂ ਨੂੰ, ਸਿੰਘਾਂ ਸਿੰਘਣੀਆਂ ਨੂੰ, ਬੱਚਿਆਂ ਬੱਚੀਆਂ ਨੂੰ ਸਾਧ ਸੰਗਤ ਜੀ ਗੋਲੀਆਂ ਮਾਰ ਮਾਰ ਕੇ ਭੁੰਨ ਦਿੱਤਾ ਗਿਆ। ਇੰਨਾ ਵਹਿਸ਼ੀਪਨ ਭਾਰਤੀ ਫੌਜ ਨੇ ਕੀਤਾ, ਜਿਨ੍ਹਾਂ ਨੂੰ ਪਰਿਕਰਮਾ ਦੇ ਅੰਦਰ ਵੀ ਸ਼ਰਾਬ ਪੀਣ ਦੀ ਖੁੱਲ ਸੀ, ਜਿਨ੍ਹਾਂ ਨੂੰ ਖੁੱਲ ਦਿੱਤੀ ਗਈ ਸੀ ਕਿਸੇ ਵੀ ਬੀਬੀ ਦੇ ਨਾਲ ਜੇਕਰ ਤੁਸੀਂ ਜ਼ਬਰ ਜਨਾਹ ਕਰੋਗੇ ਤੁਹਾਡਾ ਕੋਰਟ ਮਾਰਸ਼ਲ ਨਹੀਂ ਕੀਤਾ ਜਾਵੇਗਾ, ਤੁਹਾਡੇ ਉੱਪਰ ਕੋਈ ਵੀ ਵਿਭਾਗੀ ਕਾਰਵਾਈ ਨਹੀਂ ਹੋਵੇਗੀ, ਤੁਸੀਂ ਜਿਸ ਪ੍ਰਕਾਰ ਚਾਹੋ ਆਪਣੇ ਮਨ ਦੀ ਮਰਜ਼ੀ 'ਤੇ ਲੁੱਟ ਮਾਰ ਕਰ ਸਕਦੇ ਹੋ। ਇਸੇ ਤਰੀਕੇ ਦੇ ਨਾਲ ਸਾਧ ਸੰਗਤ ਜੀ
ਇਹਨਾਂ ਦੇ ਵਿੱਚ ਵਿਰਲੇ ਵਿਰਲੇ ਸਿੱਖ ਫੌਜੀ ਵੀ ਦੇਖੇ ਜਾਂਦੇ ਸਨ, ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਨਕਲੀ ਨਿਰੰਕਾਰੀ ਦੇ ਚੇਲੇ ਸਨ। ਅਤੇ ਸਾਧ ਸੰਗਤ ਜੀ ਇਸੇ ਪ੍ਰਕਾਰ ਕੁਝ ਭੋਲੇ ਜਿਹੜੇ ਮਜ਼ਬੂਰੀ ਬਸ ਡਿਊਟੀ ਕਰਦੇ ਇੱਥੇ ਆਏ ਹੋਏ ਸਨ, ਪਰ ਫੌਜ ਨੂੰ ਵੀ ਗੁੰਮਰਾਹ ਕਰਨ ਵਾਸਤੇ ਇਹਨਾਂ ਦੇ ਆਫਿਸਰਾਂ ਨੇ, ਇਹਨਾਂ ਦੇ ਜਨਰਲਾਂ ਨੇ ਇਹ ਨਹੀਂ ਸੀ ਦੱਸਿਆ ਕਿ ਅੰਦਰ ਸਿੱਖ ਜੁਝਾਰੂ ਨੇ, ਧਰਮ ਵਾਸਤੇ ਲੜਦੇ ਨੇ, ਅਣਖ ਵਾਸਤੇ ਲੜਦੇ ਨੇ, ਗੈਰਤ ਵਾਸਤੇ ਲੜਦੇ ਨੇ, ਆਜ਼ਾਦੀ ਵਾਸਤੇ ਲੜਦੇ ਨੇ, ਇਹ ਨਹੀਂ ਸੀ ਦੱਸਿਆ ਗਿਆ। ਆਫਿਸਰਾਂ ਨੇ ਫੌਜ ਨੂੰ ਇਹ ਦੱਸਿਆ ਸੀ ਕਿ ਅੰਦਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਰਹਿੰਦਾ, ਉਹ ਇੱਥੇ ਬੰਦਿਆਂ ਨੂੰ ਮਾਰਦਾ, ਉਸਨੇ ਅੰਦਰ ਹਥਿਆਰ ਬਣਾਉਣ ਵਾਲੀ ਫੈਕਟਰੀ ਲਾਈ ਹੋਈ ਏ, ਤੇ ਜਿਵੇਂ ਮੱਸਾ ਰੰਗੜ ਵੇਸਵਾਵਾਂ ਹਰਿਮੰਦਰ ਸਾਹਿਬ ਦੇ ਅੰਦਰ ਨਚਾਉਂਦਾ ਸੀ ਨਾ, ਭਾਰਤੀ ਫੌਜ ਦੇ ਮਨ ਵਿੱਚ ਨਫ਼ਰਤ ਪੈਦਾ ਕਰਨ ਵਾਸਤੇ ਜਨਰਲਾਂ ਨੇ ਇਹ ਆਖਿਆ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅੰਦਰ ਬੀਬੀਆਂ ਨੂੰ ਨਚਾਉਂਦੇ ਤੇ ਉਹਨਾਂ ਦਾ ਨਾਚ ਵੇਖਦੇ ਨੇ, ਤੇ ਇਹ ਇਵੇਂ ਕਹਿਣਾ ਕੀਤਾ ਅੰਦਰ ਇਹ ਅੱਤਵਾਦੀ ਰਹਿੰਦੇ ਨੇ, ਅਸਾਂ ਅੱਤਵਾਦੀਆਂ ਦੇ ਕੋਲੋਂ ਗੁਰੂ ਕੇ ਧਾਮਾਂ ਨੂੰ ਆਜ਼ਾਦ ਕਰਵਾਉਣਾ ਹੈ। ਇਸ ਪ੍ਰਕਾਰ ਜਿਹੜੇ ਸਾਧ ਸੰਗਤ ਜੀ ਇਸ ਆਰਮੀ ਦੇ ਵਿੱਚ ਫੌਜੀ ਵੀ ਸਨ ਨਾ ਸਿੱਖ, ਉਹਨਾਂ ਨੂੰ ਵਰਗ ਲਾਇਆ ਗਿਆ, ਉਹਨਾਂ ਨੂੰ ਧੋਖਾ ਦਿੱਤਾ ਗਿਆ, ਧੋਖੇ ਦੇ ਸ਼ਿਕਾਰ ਬਣਾ ਕਰਕੇ ਹਮਲਾਵਰ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉੱਪਰ ਲਾਂਦਾ ਗਿਆ। ਪਰ ਸਿੱਖ ਯੋਧਿਆਂ ਨੇ, ਗੁਰੂ ਕੀ ਫੌਜ ਨੇ ਐਸੀ ਕਰੜੀ ਸ਼ਿਕਸਤ ਤੇ ਟੱਕਰ ਇਸ ਭਾਰਤੀ ਫੌਜ ਨੂੰ ਦਿੱਤੀ ਹੈ। ਜਨਰਲ ਕੇ ਐਸ ਬਰਾੜ ਲਿਖਦਾ ਕਿ ਸਰਵੇ ਦੇ ਮੁਤਾਬਕ 48% ਭਾਰਤੀ ਫੌਜ ਤੇ ਇਸ ਵੇਲੇ ਨੌਕਰੀ ਛੱਡਣ ਵਾਸਤੇ ਤਿਆਰ ਸੀ ਕਿ ਅਸੀਂ ਨੌਕਰੀ ਛੱਡ ਕੇ ਘਰਾਂ ਨੂੰ ਚਲੇ ਜਾਂਦੇ ਹਾਂ, ਸਾਡੇ ਕੋਲੋਂ ਇਹਨਾਂ ਸਿੱਖ ਜੰਗਜੂਆਂ ਦੇ ਨਾਲ, ਇਹਨਾਂ ਸਿੱਖ ਯੋਧਿਆਂ ਦੇ ਨਾਲ ਲੜਿਆ ਨਹੀਂ ਜਾਣਾ। ਇਹ ਭਾਰਤੀ ਫੌਜ ਦੀ ਸਭ ਤੋਂ ਵੱਡੀ ਸ਼ਰਮਨਾਕ ਹਾਰ ਦਾ ਇੱਕ ਹਿੱਸਾ ਹੈ ਕਿ 48% ਫੌਜ ਨੌਕਰੀ ਛੱਡਣ ਵਾਸਤੇ ਤਿਆਰ ਹੈ। ਉਹਨਾਂ ਨੂੰ ਪ੍ਰੇਰ ਕੇ ਅੱਗੇ ਲਿਆਂਦਾ ਜਾਂਦਾ ਹੈ ਜੀ ਮੋਰਚੇ ਜਿੱਤਣ ਵਾਲੇ ਹੀ ਹੈ, ਟੈਂਕਾਂ ਨੇ ਧੁੰਦੂ ਕਾਰ ਬਚਾ ਦਿੱਤੀ ਹੈ, ਮੋਰਚੇ ਢਾ ਦਿੱਤੇ ਨੇ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਢਾ ਦਿੱਤਾ ਗਿਆ, ਹੁਣ ਫੌਜ ਨੂੰ ਕਰੜੀ ਟੱਕਰ ਨਹੀਂ ਮਿਲ ਸਕਦੀ ਏ। ਪਰ ਸਾਧ ਸੰਗਤ ਜੀ ਤਾਂ ਵੀ ਗੁਰੂ ਕੇ ਲਾਲਾ ਨੇ ਜਿਹੜੇ ਮੋਰਚੇ ਤਹਿਖਾਨਿਆਂ ਦੇ ਅੰਦਰ ਇਸੇ ਪ੍ਰਕਾਰ ਪਹਿਲੀ ਮੰਜ਼ਿਲ ਦੇ ਉੱਪਰ ਸਨ ਨਾ, ਉੱਥੋਂ ਐਸੀ ਟੱਕਰ ਭਾਰਤੀ ਫੌਜ ਨੂੰ ਦਿੱਤੀ ਏ ਜੋ ਦਰਸ਼ਨੀ ਡਿਓੜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਏ, ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਸਾਹਮਣੇ ਵਾਲਾ ਭਾਗ ਵਿਹੜਾ ਕਹਿ ਲਈਏ। ਇੱਥੇ ਜਿੰਨੇ ਵੀ ਕਮਾਂਡੋਜ਼ ਪੁੱਜੇ ਨੇ, ਭਾਵੇਂ ਕਿ ਬੁਲੇਟ ਪਰੂਫ ਜੈਕਟਾਂ ਪਾਈਆਂ ਨੇ, ਸਿਰ ਦੇ ਉੱਪਰ ਲੋਹ ਟੋਪ ਪਾਏ ਹੋਏ ਨੇ, ਪਰ ਤਾਂ ਵੀ ਗੁਰੂ ਕੇ ਲਾਲਾ ਨੇ ਸਾਧ ਸੰਗਤ ਜੀ ਕਰੜੀ ਟੱਕਰ ਦੇ ਕਰਕੇ ਇਹਨਾਂ ਨੂੰ ਯੁੱਧ ਭੂਮੀ ਵਿੱਚ ਸਦਾ ਦੀ ਨੀਂਦੇ ਸਵਾ ਦਿੱਤਾ ਹੈ। ਜਿਹੜਾ ਵੀ ਇਸ ਵਿਹੜੇ ਦੇ ਵਿੱਚ ਜਾਂਦਾ ਹੈ, ਇਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਵਿਹੜਾ ਭਾਰਤੀ ਫੌਜ ਵਾਸਤੇ, ਹਿੰਦੁਸਤਾਨੀ ਫੌਜ ਵਾਸਤੇ ਮੌਤ ਦਾ ਮੈਦਾਨ ਬਣ ਗਿਆ ਹੈ। ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਜੋ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਨੇ, ਆਪ ਮੋਰਚਿਆਂ ਵਿੱਚ ਪਹੁੰਚ ਪਹੁੰਚ ਕੇ ਸਿੰਘਾਂ ਨੂੰ ਗੋਲੀ ਬਾਰੂਦ ਅਤੇ ਅਸਲਾ ਪਹੁੰਚਾਉਂਦੇ ਨੇ, ਉਹਨਾਂ ਦੀ ਹੌਸਲਾ ਅਫਜ਼ਾਈ ਕਰਦੇ ਨੇ। ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਕੀ ਦੇਖਦੇ ਨੇ, ਇੱਕ ਥਮਲੇ ਦੇ ਨਾਲ, ਇੱਕ ਪਿੱਲਰ ਦੇ ਨਾਲ ਇੱਕ ਸਿੰਘ ਢੋ ਲਾ ਕੇ ਬੈਠਾ। ਭਾਈ ਸਾਹਿਬ ਜੀ ਤਿਸ ਦੇ ਕੋਲ ਗਏ ਨੇ, ਪੁੱਛਿਆ ਸਿੰਘਾ ਇੱਥੇ ਕਿਸ ਕਾਰਨ ਵਾਸਤੇ ਬੈਠਾ। ਉਸ ਸਿੰਘ ਨੇ ਦੱਸਿਆ, ਭਾਈ ਸਾਹਿਬ ਜੀ ਮੈਂ ਦਰਬਾਰ ਦੇ ਅੰਦਰ ਡਿਊਟੀ ਕਰਕੇ ਆਇਆ, ਰਾਗੀ ਸਿੰਘਾਂ ਦੇ ਨਾਲ ਤਬਲਾ ਵਜਾਉਣ ਦੀ ਮੇਰੀ ਡਿਊਟੀ ਹੈ, ਇੱਥੇ ਗੋਲੀਬਾਰੀ ਦੇ ਵਿੱਚ ਮੈਂ ਫਸ ਗਿਆ, ਹੁਣ ਬਾਹਰ ਨਿਕਲਣ ਦਾ ਰਸਤਾ ਨਹੀਂ ਮਿਲਦਾ ਹੈ। ਅਤੇ ਭਾਈ ਸਾਹਿਬ ਜੀ ਨੇ ਪੁੱਛਿਆ, ਮਨ ਦੇ ਵਿੱਚ ਕੀ ਵਿਚਾਰ ਆਉਂਦਾ? ਕਹਿੰਦਾ ਜੀ ਪਰਿਵਾਰ ਦੀ ਯਾਦ ਆਉਂਦੀ ਹੈ, ਬੱਚਿਆਂ ਦੀ ਯਾਦ ਆਉਂਦੀ, ਮੈਂ ਘਰ ਜਾਣਾ ਚਾਹੁੰਦਾ। ਅਤੇ ਭਾਈ ਸਾਹਿਬ ਜੀ ਨੇ ਪੁੱਛਿਆ, ਫਿਰ ਜਾਂਦਾ ਕਿਉਂ ਨਹੀਂ? ਅਤੇ ਇਸ ਸਿੰਘ ਨੇ ਆਖਿਆ, ਜਾਂਦਾ ਤਾਂ ਨਹੀਂ, ਭਾਰਤੀ ਫੌਜ ਦੀ ਇੰਨੀ ਅੰਧਾਧੁੰਦ ਗੋਲੀਬਾਰੀ ਹੋ ਰਹੀ ਏ, ਕਿਧਰੇ ਮੈਂ ਇਹਨਾਂ ਦੀਆਂ ਗੋਲੀਆਂ ਦੇ ਨਾਲ ਮਾਰਿਆ ਨਾ ਜਾਵਾਂ। ਭਾਈ ਸਾਹਿਬ ਜੀ ਨੇ ਪੁੱਛਿਆ, ਸ਼ਹੀਦੀ ਪਾਉਣ ਨੂੰ ਜੀ ਕਰਦਾ ਕਿ ਮੌਤ ਤੋਂ ਡਰ ਲੱਗਦਾ? ਅਤੇ ਇਸਨੇ ਕਿਹਾ, ਜੀ ਮੌਤ ਤੋਂ ਡਰ ਲੱਗਦਾ, ਮੈਂ ਘਰ ਜਾਣਾ ਚਾਹੁੰਦਾ। ਤੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਨੇ ਫਿਰ ਬਚਨ ਕੀਤਾ, ਸਿੰਘਾ ਜੇ ਤੂੰ ਮਰਨਾ ਨਹੀਂ ਨਾ ਚਾਹੁੰਦਾ ਤੇ ਫਿਰ ਤੈਨੂੰ ਮਰਨ ਵੀ ਨਹੀਂ ਦਿਆਂਗੇ, ਤੇਰਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ, ਚੱਲ ਸਾਡੇ ਨਾਲ ਆ। ਭਾਈ ਅਮਰੀਕ ਸਿੰਘ ਜੀ ਨੇ ਆਪਣੇ ਨਾਲ ਲਿਆ, ਕਮਰਿਆਂ ਦੇ ਵਿੱਚੋਂ ਦੀ ਇੱਕ ਰਸਤਾ ਛੋਟੀ ਗਲੀ ਦੇ ਵਿੱਚ ਨਿਕਲਦਾ ਸੀ, ਆਪਣੇ ਨਾਲ ਲਿਜਾ ਕਰਕੇ ਉਸ ਛੋਟੀ ਗਲੀ ਦੇ ਕੋਲ ਲਿਜਾ ਕਰਕੇ ਆਖਿਆ, ਸਿੰਘਾ ਚੌਪਾਈ ਸਾਹਿਬ ਜੀ ਦਾ ਪਾਠ ਕਰਦਾ ਸਿੱਧਾ ਇਸ ਗਲੀ ਦੇ ਵਿੱਚੋਂ ਚੱਲਿਆ ਜਾ, ਜਾਂ ਆਪਣੇ ਘਰ ਪਹੁੰਚ ਜਾਵੀਂ, ਤੇਰਾ ਵਾਲ ਵਿੰਗਾ ਨਹੀਂ ਹੋਏਗਾ, ਕੋਈ ਗੋਲੀ ਤੈਨੂੰ ਲੱਗੇਗੀ ਨਹੀਂ। ਸਿੰਘ ਹੈਰਾਨ ਹੋਇਆ, ਬਾਹਰ ਨਿਕਲਣ ਦਾ ਰਸਤਾ ਸਾਹਮਣੇ ਹੈ, ਪਰ ਇਹ ਭਾਈ ਸਾਹਿਬ ਜੀ ਆਪ ਬਾਹਰ ਘੇਰੇ ਵਿੱਚੋਂ ਕਿਉਂ ਨਹੀਂ ਆਉਂਦੇ? ਅਤੇ ਇਸ ਵੇਲੇ ਪੁੱਛਣਾ ਕੀਤਾ, ਭਾਈ ਸਾਹਿਬ ਜੀ
ਤੁਸੀਂ ਆਪ ਜੀ ਆਪਣੇ ਘਰ ਵੇਖੇ ਕਿਉਂ ਨਹੀਂ ਚਲੇ ਜਾਂਦੇ, ਘੇਰੇ ਚੋਂ ਬਾਹਰ ਕਿਉਂ ਨਹੀਂ ਆਉਂਦੇ? ਤੇ ਆਪ ਜੀਆਂ ਨੇ ਬਚਨ ਕਰਨਾ ਕੀਤਾ, ਅਸਾਂ ਇੱਥੇ ਰਹਿ ਕਰਕੇ ਸਰਕਾਰ ਦੇ ਨਾਪਾਕ ਇਰਾਦਿਆਂ ਨੂੰ ਮਿੱਟੀ ਵਿੱਚ ਮਿਲਾ ਕਰਕੇ ਜਾਮੇ ਸ਼ਹਾਦਤ ਪ੍ਰਾਪਤ ਕਰਨੇ ਨੇ। ਸਿੰਘ ਬੜਾ ਹੈਰਾਨ ਹੋਇਆ, ਜ਼ਿੰਦਗੀ ਦਾ ਰਸਤਾ ਸਾਹਮਣੇ ਹੈ, ਘੇਰੇ ਵਿੱਚੋਂ ਨਿਕਲ ਜਾਣ ਦਾ ਰਸਤਾ ਸਾਹਮਣੇ ਹੈ, ਚਿਹਰੇ 'ਤੇ ਕੋਈ ਸ਼ਿਕਨ ਨਹੀਂ, ਭਾਈ ਸਾਹਿਬ ਜੀ ਦੇ ਮੁੱਖ 'ਤੇ ਕੋਈ ਪਰੇਸ਼ਾਨੀ ਨਹੀਂ, ਮੌਤ ਦਾ ਕੋਈ ਡਰ ਨਹੀਂ, ਅਤੇ ਖਿੜੇ ਮੱਥੇ ਮੌਤ ਦਾ ਸਵਾਗਤ ਕਰਨ ਵਾਸਤੇ ਤਿਆਰ ਨੇ। ਸਿੰਘ ਦੇ ਮਨ ਵਿੱਚ ਐਸਾ ਭਾਵ ਪੈਦਾ ਹੋਇਆ, ਭਾਈ ਅਮਰੀਕ ਸਿੰਘ ਜੀ ਦੇ ਚਰਨ ਫੜ ਲਏ, ਕਹਿਣ ਲੱਗਾ, ਭਾਈ ਸਾਹਿਬ ਜੀ, ਏਡਾ ਉੱਚਾ ਅਤੇ ਸੁੱਚਾ ਜਜ਼ਬਾ ਜੋ ਪੁਰਾਤਨ ਸਿੰਘਾਂ ਵਿੱਚ ਇਤਿਹਾਸ ਦੁਆਰਾ ਪੜ੍ਹਦੇ ਅਤੇ ਸੁਣਦੇ ਹਾਂ, ਅੱਜ ਅਸੀਂ ਪ੍ਰਤੱਖ ਤੁਹਾਡੇ ਵਿੱਚ ਦੇਖਿਆ। ਫਿਰ ਬੇਨਤੀ ਕੀਤੀ, ਭਾਈ ਸਾਹਿਬ ਜੀ, ਮੈਂ ਬਚ ਕੇ ਜਾਵਾਂ ਅਤੇ ਤੁਹਾਡੇ ਪਰਿਵਾਰ ਦੇ ਤਾਂ ਹੀ ਕੋਈ ਸੁਨੇਹਾ ਦੇਣਾ ਅਤੇ ਮੇਰੀ ਸੇਵਾ ਲਾਓ, ਮੈਂ ਆਪ ਜੀ ਦੇ ਪਰਿਵਾਰ ਨੂੰ ਕੀ ਦੱਸਾਂ, ਕੀ ਕੋਈ ਸੁਨੇਹਾ ਦੇਵਾਂ? ਅਤੇ ਭਾਈ ਸਾਹਿਬ ਜੀ ਨੇ ਇਸ ਵੇਲੇ ਬਚਨ ਕੀਤਾ, ਸਿੰਘਾ, ਜੇ ਸਾਡੇ ਪਰਿਵਾਰ ਨੂੰ ਸੁਨੇਹਾ ਦੇਣ ਦੀ ਇੱਛਾ ਰੱਖਦਾ ਨਾ, ਅਤੇ ਸਾਡੇ ਗ੍ਰਹਿ ਵਿਖੇ ਭੁਚੰਗੀ ਨੇ ਜਨਮ ਲੈਣਾ, ਅਤੇ ਸਾਡੇ ਪਰਿਵਾਰ ਨੂੰ ਜਾ ਕੇ ਕਹਿ ਦੇਵੀ, ਸਾਡੀ ਸ਼ਹੀਦੀ ਦੇ ਸੋਗ ਵਿੱਚ ਨਹੀਂ ਡੁੱਬ ਜਾਣਾ, ਬਲਕਿ ਭੁਚੰਗੀ ਦੇ ਜਨਮ ਲੈਣ 'ਤੇ ਖੁਸ਼ੀਆਂ ਮਨਾਉਣੀਆਂ ਨੇ, ਅਤੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ। ਐਸੇ ਜਜ਼ਬੇ ਵਾਲੇ, ਚੜ੍ਹਦੀ ਕਲਾ ਵਾਲੇ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਦੀ ਸਪੁੱਤਰ ਸਾਧ ਸੰਗਤ ਜੀ, ਕਿਹੜੇ ਦੇਸ਼ ਦੀ ਫੌਜ ਇਹਨਾਂ ਨੂੰ ਹਰਾ ਸਕਦੀ ਹੈ? ਚੜ੍ਹਦੀ ਕਲਾ ਦੇ ਪ੍ਰਤੀਕ ਆਪ ਮੋਰਚਿਆਂ ਵਿੱਚ ਪੁੱਜਦੇ ਨੇ ਅਤੇ ਸਭਨਾਂ ਦੀ ਅਗਵਾਈ ਕਰਦੇ ਨੇ। ਵੱਡੀ ਭਾਰੀ ਫੌਜ ਨੂੰ ਵੱਡੀ ਭਾਰੀ ਟੱਕਰ ਮੁੱਠੀ ਭਰ ਜਿਹੜੇ ਸਿੰਘ ਨੇ ਨਾ, ਉਹ ਇਸ ਪ੍ਰਕਾਰ ਦੇ ਰਹੇ ਨੇ। ਸਾਧ ਸੰਗਤ ਜੀ, ਫੌਜ ਦੇ ਨਾਲ ਜੂਝਦਿਆਂ ਹੋਇਆਂ, ਇਸ ਪ੍ਰਕਾਰ ਲੜਦਿਆਂ ਹੋਇਆਂ, ਦਿਨ ਦੇ 11 ਵਜੇ ਦਾ ਸਮਾਂ ਹੋ ਗਿਆ। ਭਾਵੇਂ ਕਿ ਸਵੇਰੇ ਲੋ ਲੱਗਣ ਤੱਕ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਬੁਰਜ ਮੁਨਾਰੇ, ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਗੁੰਬਦ ਅਤੇ ਇਸੇ ਪ੍ਰਕਾਰ ਉੱਪਰਲਾ ਹਿੱਸਾ ਢਹਿ ਢੇਰੀ ਕਰ ਦਿੱਤਾ ਸੀ, ਪਰ ਜਿਹੜੇ ਪਹਿਲੀਆਂ ਮੰਜ਼ਿਲਾਂ ਦੇ ਉੱਪਰ ਤੇ ਤਹਿਖਾਨਿਆਂ ਦੇ ਅੰਦਰ ਮੋਰਚੇ ਨੇ ਨਾ, ਇਹਨਾਂ ਤੱਕ ਨਾ ਤੇ ਟੈਂਕਾਂ ਦੇ ਗੋਲੇ ਪਹੁੰਚ ਸਕੇ ਤੇ ਨਾ ਭਾਰਤੀ ਫੌਜ ਪਹੁੰਚ ਸਕੀ, ਕਿਉਂਕਿ ਇਸ ਪ੍ਰਕਾਰ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸ਼ਹੀਦ ਬੁੰਗੇ ਦੇ ਕੋਲ ਟੈਂਕ ਰੁਕ ਗਏ ਨੇ, ਸਿੰਘਾਂ ਨੇ ਰੋਕ ਦਿੱਤੇ ਨੇ, ਉਹ ਅੱਗੇ ਵਧਣ ਤੋਂ ਅਸਮਰੱਥ ਨੇ। ਵਖਤਰ ਬੰਦ ਗੱਡੀਆਂ ਆਈਆਂ, ਸਿੰਘਾਂ ਨੇ ਸਰੀਰ ਦੇ ਨਾਲ ਬਾਰੂਦ ਬੰਨ ਕਰਕੇ ਉਹਨਾਂ ਦੇ ਉੱਪਰ ਛਾਲਾਂ ਮਾਰੀਆਂ, ਭਾਵੇਂ ਉਹ ਫਾਇਰਿੰਗ ਕਰਨੋਂ ਤੇ ਨਾ ਰੁਕੀਆਂ, ਪਰ ਅੱਗੇ ਵਧਣ ਤੋਂ ਪੋਲੈਂਡ ਦੀਆਂ ਬਣੀਆਂ ਹੋਈਆਂ ਇਹ ਵਖਤਰ ਬੰਦ ਗੱਡੀਆਂ ਵੀ ਅਸਮਰੱਥ ਹੋ ਗਈਆਂ। ਇਸ ਪ੍ਰਕਾਰ ਜਿਹੜੇ ਗੋਲੇ ਸਨ ਨਾ, ਉੱਪਰਲੀਆਂ ਮੰਜ਼ਿਲਾਂ ਤੱਕ ਤੇ ਪਹੁੰਚਦੇ ਸਨ, ਪਰ ਤਹਿਖਾਨਿਆਂ ਵਿੱਚ ਨਹੀਂ। ਸਾਧ ਸੰਗਤ ਜੀ, ਦਿਨ ਦੇ 11 ਵਜੇ ਦਾ ਸਮਾਂ ਹੋ ਗਿਆ। ਸਿੰਘ ਸੂਰਮੇ ਬੋਲੇ, ਸੋ ਨਿਹਾਲ ਦੇ ਜੈਕਾਰੇ ਗਜਾਉਂਦੇ ਨੇ, ਸੋਹਲੇ ਮੁਖ ਦੇ ਵਿੱਚੋਂ ਪੜ੍ਹਦੇ ਨੇ, ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਤੇ ਮਹਾਂਪੁਰਖਾਂ ਦੇ ਭਰਾਤਾ ਭਾਈ ਜਗੀਰ ਸਿੰਘ ਜੀ ਤੇ ਇਸ ਵੇਲੇ ਤਿਆਰ ਹੁੰਦੇ ਨੇ, ਨਵਾਂ ਚੋਲਾ ਪਹਿਨੇ ਹੈ, ਨਵੀਂ ਦਸਤਾਰ ਸੀਸ ਦੇ ਉੱਪਰ ਸਜਾਈ ਹੈ, ਤੇ ਸਿੰਘਾਂ ਨੇ ਪੁੱਛਿਆ, ਭਾਈ ਸਾਹਿਬ ਜੀ ਕਿੱਧਰ ਤਿਆਰੇ ਨੇ? ਕਹਿਣ ਲੱਗੇ, ਅਸੀਂ ਮੌਤ ਲਾੜੀ ਨੂੰ ਵਰਨਾ ਹੈ, ਇਸ ਕਰਕੇ ਨਵੇਂ ਕੱਪੜੇ ਪਾ ਕੇ ਲਾੜੇ ਬਣੇ ਹੈ, ਤਿਆਰੀ ਕੀਤੀ ਹੈ, ਜਾਮੇ ਸ਼ਹਾਦਤ ਪ੍ਰਾਪਤ ਕਰਕੇ ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਚਰਨਾਂ ਵਿਖੇ ਪੁੱਜਣਾ, ਮੌਤ ਲਾੜੀ ਨੂੰ ਵਰਨ ਵਾਸਤੇ ਤਿਆਰੇ ਕੀਤੇ ਨੇ, ਤੇ ਮੇਰੀ ਅਰਦਾਸ ਕਰੋ ਤੁਸੀਂ ਵੀ ਗੁਰੂ ਚਰਨਾਂ ਵਿੱਚ, ਮੈਂ ਜਾ ਕੇ ਮੌਤ ਲਾੜੀ ਨੂੰ ਵਰਾਂ। ਸਾਧ ਸੰਗਤ ਜੀ, ਮੋਹੇ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੂਛੈ ਕੌਣ ਹੈ, ਪਰਾ ਹਮਾਰੈ ਬਾਰ। ਇਸੇ ਪ੍ਰਕਾਰ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਸਪੁੱਤਰ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ, ਜਿਨ੍ਹਾਂ ਦੀ ਅਰਦਾਸ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਮਹਾਂਪੁਰਖਾਂ ਨੇ ਰਾਮਪੁਰ ਖੇੜੇ ਆਪ ਕੀਤੀ ਸੀ, ਅਤੇ ਇਸ ਵੇਲੇ ਗੁਰੂ ਕਲਗੀਧਰ ਸਾਹਿਬ ਜੀ ਦੇ ਚਰਨਾਂ ਵਿਖੇ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਆਪ ਜੀ ਦੇ 4 ਸਾਹਿਬਜ਼ਾਦੇ ਸਨ, ਚਾਰੇ ਦੇ ਚਾਰੇ ਆਪ ਜੀਆਂ ਨੇ ਧਰਮ ਤੋਂ ਕੁਰਬਾਨ ਕਰ ਦਿੱਤੇ, ਸੱਚੇ ਪਾਤਸ਼ਾਹ ਆਪ ਜੀਆਂ ਨੇ ਮੈਨੂੰ 2 ਸਪੁੱਤਰ ਬਖਸ਼ੇ ਨੇ, ਮੈਂ ਆਪ ਜੀਆਂ ਦੀ ਰੀਸ ਤੇ ਨਹੀਂ ਕਰ ਸਕਦਾ, ਪਰ ਕਿਰਪਾ ਕਰੋ ਮੇਰਾ ਇਸ ਪੁੱਤਰ ਭਾਈ ਅਮਰੀਕ ਸਿੰਘ ਪੰਥ ਤੋਂ ਕੁਰਬਾਨ ਹੋਵੇ, ਜਾਮੇ ਸ਼ਹਾਦਤ ਪ੍ਰਾਪਤ ਕਰੇ, ਸੱਚੇ ਪਾਤਸ਼ਾਹ ਮੇਰੀ ਬੇਨਤੀ ਪ੍ਰਵਾਨ ਕਰੋ। ਜਿਨ੍ਹਾਂ ਦੀ ਸ਼ਹੀਦੀ ਦੀ ਅਰਦਾਸ ਆਪ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਸਪੁੱਤਰ ਦੀ ਸ਼ਹੀਦੀ ਦੀ ਅਰਦਾਸ ਪਿਤਾ ਨੇ ਕੀਤੀ ਸੀ, ਅਤੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਆਪ 'ਤੇ ਅਰਦਾਸ ਕਰਿਆ ਕਰਦੇ ਸਨ,
ਤੇ ਆਪਣੀ ਧਰਮ ਸਪਤਨੀ ਨੂੰ ਵੀ ਕਿਹਾ ਕਰਦੇ ਸਨ, ਤੁਸੀਂ ਵੀ ਮੇਰੇ ਲਈ ਅਰਦਾਸ ਕਰੋ, ਮੈਂ ਧਰਮ ਦੇ ਵਾਸਤੇ ਆਪਣਾ ਸੀਸ ਧਰਮ ਤੋਂ ਕੁਰਬਾਨ ਕਰਾਂ। ਐਸਾ ਦ੍ਰਿੜ ਨਿਸ਼ਚਾ ਜਿਹੜੇ ਜਾਣਦੇ ਸਨ, ਜੋ ਸੰਤ ਪਿਤਾ ਜੀ ਨੇ ਅਰਦਾਸ ਕੀਤੀ ਹੈ ਕਲਗੀਧਰ ਸਾਹਿਬ ਜੀ ਦੇ ਚਰਨਾਂ ਵਿਖੇ ਪ੍ਰਵਾਨ ਹੋਈਏ, ਜਾਮੇ ਸ਼ਹਾਦਤ ਪ੍ਰਾਪਤ ਕਰਨੀ ਹੈ ਤੇ ਸਾਧ ਸੰਗਤ ਜੀ ਸ਼ਹੀਦ ਹੋਣ ਦਾ ਚਾਅ ਹੈ। ਦਿਨ ਦੇ 11 ਕੁ ਵਜੇ ਦਾ ਸਮਾਂ ਹੋਇਆ, ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਭਾਈ ਪ੍ਰੀਤਮ ਸਿੰਘ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕੋਠਾ ਸਾਹਿਬ ਜੀ ਦੇ ਅੰਦਰ ਮੌਜੂਦ ਸਨ। ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਕੋਠਾ ਸਾਹਿਬ ਜੀ ਦੇ ਅੰਦਰ ਆਏ ਨੇ। ਇਸੇ ਪ੍ਰਕਾਰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਕੋਠਾ ਸਾਹਿਬ ਜੀ ਦੇ ਅੰਦਰ ਆਏ ਨੇ। ਆ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਮੁਬਾਰਕ ਚਰਨ ਕਮਲਾਂ ਵਿਖੇ ਅਰਦਾਸ ਕੀਤੀ ਏ, ਫਿਰ ਬੇਨਤੀ ਕੀਤੀ ਏ, ਸਿੰਘੋ ਜਿਨ੍ਹਾਂ ਨੇ ਜਾਮੇ ਸ਼ਹਾਦਤ ਪ੍ਰਾਪਤ ਕਰਨੀ ਏ ਨਾ, ਹੁਣ ਮੋਰਚਿਆਂ ਚੋਂ ਬਾਹਰ ਨਿਕਲ ਕੇ ਖੁੱਲ੍ਹੇ ਮੈਦਾਨ ਦੇ ਅੰਦਰ ਭਾਰਤੀ ਫੌਜ ਦੇ ਨਾਲ ਲੜਦਿਆਂ ਹੋਇਆਂ ਜੂਝ ਕੇ ਸ਼ਹਾਦਤਾਂ ਪਾਉਣੀਆਂ ਨੇ, ਜਿਨ੍ਹਾਂ ਨੇ ਜਾਣਾ ਉਹ ਇੱਥੋਂ ਚਲੇ ਜਾਣ। ਅਤੇ ਇਹ ਵੀ ਬੇਨਤੀ ਕਰਾਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਨਾਲ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਨੂੰ ਇਸ ਘੇਰੇ 'ਚੋਂ ਭੇਜ ਦੇਣਾ ਚਾਹੁੰਦੇ ਸਨ। ਬਚਨ ਕੀਤਾ, ਭਾਈ ਸਾਹਿਬ ਜੀ ਤੁਸੀਂ ਇਸ ਮੋਰਚੇ ਦੇ ਵਿੱਚੋਂ ਘੇਰੇ ਦੇ ਵਿੱਚੋਂ ਚਲੇ ਜਾਵੋ, ਆਪ ਜੀ ਦੀ ਧਾਰਮਿਕ ਅਤੇ ਸਿਆਸੀ ਅਗਵਾਈ ਦੀ ਕੌਮ ਨੂੰ ਲੋੜ ਹੈ, ਆਪ ਜੀ ਬੜੇ ਰੋਸ਼ਨ ਦਿਮਾਗ ਹੋ, ਕੌਮ ਦੀ ਜਿੱਥੇ ਧਾਰਮਿਕ ਅਗਵਾਈ ਕਰ ਸਕਦੇ ਹੋ ਉੱਥੇ ਸਿਆਸੀ ਅਗਵਾਈ ਵੀ ਕਰ ਸਕਦੇ ਹੋ, ਇਸ ਕਰਕੇ ਇਸ ਘੇਰੇ ਵਿੱਚੋਂ ਚਲੇ ਜਾਓ। ਅਤੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀਆਂ ਨੇ ਬਚਨ ਕਰਨਾ ਕੀਤਾ, ਮਹਾਂਪੁਰਖੋ ਜਿਸ ਵੇਲੇ ਆਪ ਜੀ ਦੀ ਦਸਤਾਰਬੰਦੀ ਹੋਈ ਸੀ ਉਸ ਵੇਲੇ ਆਪ ਜੀਆਂ ਨੇ ਮੇਰੇ ਕੋਲੋਂ ਪ੍ਰਣ ਲਿਆ ਸੀ ਕਿ ਮੋਢੇ ਦੇ ਨਾਲ ਮੋਢਾ ਜੋੜ ਕੇ ਸਦਾ ਸਾਥ ਦੇਣਾ ਅਤੇ ਸਾਥ ਕਦੇ ਛੱਡਣਾ ਨਹੀਂ। ਅਤੇ ਮਹਾਂਪੁਰਖੋ ਇਸ ਘੇਰੇ ਵਿੱਚ ਤੁਹਾਡਾ ਸਾਥ ਛੱਡ ਕੇ ਕਿਵੇਂ ਜਾ ਸਕਦੇ ਹਾਂ, ਸਾਥ ਛੱਡ ਕੇ ਨਹੀਂ ਜਾਵਾਂਗੇ, ਇੱਥੇ ਹੀ ਜਾਮੇ ਸ਼ਹਾਦਤ ਨੂੰ ਪ੍ਰਾਪਤ ਕਰਾਂਗੇ, ਸਤਿਗੁਰੂ ਕਲਗੀਧਰ ਸਾਹਿਬ ਜੀ ਦੀ ਗੋਦ ਜਾ ਕਰਕੇ ਮੱਲਾਂਗੇ, ਮੋਢੇ ਨਾਲ ਮੋਢਾ ਜੋੜ ਕੇ ਹੀ ਸਾਥ ਦੇਵਾਂਗੇ, ਹੁਣ ਪਿੱਛੇ ਨਹੀਂ ਮੁੜਦੇ। ਸਾਧ ਸੰਗਤ ਜੀ, ਇਸ ਪ੍ਰਕਾਰ ਫਿਰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਦੇ ਵਿੱਚ ਇਹ ਜਿਹੜਾ ਸਿੰਘਾਂ ਦਾ ਜਥਾ ਸੀ ਨਾ, ਪੌੜੀਆਂ ਦੇ ਰਾਹੀਂ ਥੱਲੇ ਹੀ ਉਤਰ ਰਿਹਾ ਸੀ ਅਤੇ ਇਸ ਵੇਲੇ ਵੱਡੇ ਭਾਰੀ ਧਮਾਕੇ ਹੋਏ ਨੇ, ਟੈਂਕਾਂ ਤੋਪਾਂ ਦੇ ਗੋਲੇ ਆ ਕਰਕੇ ਵੱਜੇ ਨੇ, ਜਿਨ੍ਹਾਂ ਦੇ ਨਾਲ ਚਾਰੇ ਪਾਸੇ ਧੂੰਆਂ ਹੀ ਧੂੰਆਂ ਫੈਲ ਗਿਆ। ਕਿੰਨੇ ਸਿੰਘ ਇਹ ਗੋਲੇ ਵੱਜਣ ਦੇ ਨਾਲ ਸ਼ਹੀਦ ਹੋ ਗਏ। ਭਾਰਤੀ ਫੌਜ ਨੇ ਲਗਾਤਾਰ ਮਸ਼ੀਨ ਗੰਨਾਂ ਦੇ ਨਾਲ ਗੋਲੀਬਾਰੀ ਕੀਤੀ, ਬ੍ਰਸ਼ਟ ਮਾਰੇ, ਜਿਨ੍ਹਾਂ ਦੇ ਨਾਲ ਜੂਝਦਿਆਂ ਹੋਇਆਂ ਲੜਦਿਆਂ ਹੋਇਆਂ ਭਾਰਤੀ ਫੌਜ ਦੇ ਨਾਲ ਜਿਹੜੇ ਸਿੰਘ ਨੇ ਨਾ ਜੀ, ਉਹ ਜਾਮੇ ਸ਼ਹਾਦਤ ਪ੍ਰਾਪਤ ਕਰ ਗਏ। ਜਿਹੜੇ ਜ਼ਖਮੀ ਹੋ ਕੇ ਢਹਿ ਪਏ ਧਰਤੀ ਦੇ ਉੱਪਰ ਡਿੱਗੇ ਨੇ, ਬੰਦੂਕਾਂ ਆਪਣੀਆਂ ਆਪਣੀਆਂ ਅਤੇ ਪੁਜੀਸ਼ਨਾਂ ਸੰਭਾਲ ਲਈਆਂ, ਭਾਰਤੀ ਫੌਜ ਦਾ ਮੁਕਾਬਲਾ ਕਰ ਰਹੇ ਨੇ। ਇਸੇ ਪ੍ਰਕਾਰ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀਆਂ ਦੇ ਪੈਰ ਦੇ ਵਿੱਚ ਗੋਲੀ ਵੱਜੀ ਏ, ਅਤੇ ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਚੱਲਦੇ ਨੇ ਨਾ, ਜਿੱਥੇ ਮੀਰੀ ਅਤੇ ਪੀਰੀ ਦੇ ਦੋਵੇਂ ਨਿਸ਼ਾਨ ਸਾਹਿਬ ਨੇ, ਉਹਨਾਂ ਦੇ ਨੇੜੇ ਜਿਹੜੇ ਕਮਰੇ ਜਿਹੜੇ ਬੁੰਗੇ ਨੇ ਜਿੱਥੇ ਸ੍ਰੀ ਮੁਖਵਾਕ ਲਿਖਿਆ ਜਾਂਦਾ, ਉੱਥੇ ਭਾਈ ਸਾਹਿਬ ਜੀ ਬਰਾਂਡੇ ਦੇ ਅੰਦਰ ਨੇ ਅਤੇ ਥੰਮ ਦੇ ਕੋਲ ਖੜ ਕਰਕੇ ਭਾਈ ਅਮਰੀਕ ਸਿੰਘ ਜੀ ਭਾਰਤੀ ਫੌਜ ਦਾ ਮੁਕਾਬਲਾ ਕਰਦੇ ਨੇ। ਆਪਣੀ ਰਾਈਫਲ ਦੇ ਨਾਲ ਜਾਂ ਕਹਿ ਲਈਏ ਮਸ਼ੀਨ ਗਨ ਦੇ ਨਾਲ ਤਾਬੜ ਤੋਲ ਗੋਲੀਆਂ ਚਲਾਉਂਦਿਆਂ ਹੋਇਆਂ ਭਾਰਤੀ ਫੌਜ ਦਾ ਮੁਕਾਬਲਾ ਕਰ ਰਹੇ ਨੇ। ਇਸ ਪ੍ਰਕਾਰ ਬ੍ਰਸ਼ਟ ਆ ਕਰਕੇ ਫੌਜ ਦਾ ਵੱਜਿਆ, ਗੋਲੀਆਂ ਨੇ ਸਰੀਰ ਨੂੰ ਛਲਣੀ ਕੀਤਾ ਅਤੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਜਾਮੇ ਸ਼ਹਾਦਤ ਪ੍ਰਾਪਤ ਕਰ ਗਏ ਨੇ। ਇਸ ਤਰੀਕੇ ਦੇ ਨਾਲ ਪ੍ਰਣ ਨੂੰ ਪੂਰਾ ਨਿਭਾਇਆ, ਜੋ ਆਪ ਜੀਆਂ ਦੇ ਸਨਮਾਨਯੋਗ ਪਿਤਾ ਜੀ ਸਤਿਗੁਰੂ ਕਲਗੀਧਰ ਸਾਹਿਬ ਜੀਆਂ ਦੀ ਵਰਸਾਈ ਹੋਈ ਦਮਦਮੀ ਟਕਸਾਲ ਦੇ 13ਵੇਂ ਜਥੇਦਾਰ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਅਰਦਾਸ ਕੀਤੀ ਸੀ ਨਾ, ਕਲਗੀਧਰ ਸਾਹਿਬ ਜੀ ਇਸ ਸਪੁੱਤਰ ਸਾਡੇ ਬੱਚੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਨੂੰ ਸ਼ਹਾਦਤ ਦਿਓ, ਪੰਥ ਤੋਂ ਆਪਾਂ ਕੁਰਬਾਨ ਕਰੇ। ਸਾਧ ਸੰਗਤ ਜੀ, ਉਹ ਮਹਾਂਪੁਰਖਾਂ ਦੀ ਅਰਦਾਸ ਪੂਰੀ ਹੋਈ। ਹੈ ਕੋਈ ਦੁਨੀਆਂ 'ਤੇ ਐਸਾ ਪਿਤਾ ਜਿਹੜਾ ਆਪਣੇ ਪੁੱਤ ਦੀ ਸ਼ਹਾਦਤ ਵਾਸਤੇ ਅਰਦਾਸ ਕਰਦਾ ਹੋਵੇ? ਐਸਾ ਪੰਥ ਕੇਵਲ ਤਾਂ ਕੇਵਲ ਸਤਿਗੁਰੂ ਕਲਗੀਧਰ ਜੀ ਦਾ ਹੈ, ਜਿੱਥੇ ਦੇ ਸੰਤ ਸਿਪਾਹੀ ਯੋਧੇ ਜਿੱਥੇ ਆਪਣੀਆਂ ਸ਼ਹੀਦੀਆਂ ਦੀ ਅਰਦਾਸ ਕਰਦੇ ਨੇ। ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਤਿੰਨਾਂ ਦੇ ਸਨਮਾਨਯੋਗ ਪਿਤਾ ਸੰਤ ਬਾਬਾ ਕਰਤਾਰ ਸਿੰਘ ਜੀ ਆਪਣੇ ਸਪੁੱਤਰ ਦੀ ਸ਼ਹਾਦਤ ਦੀ ਅਰਦਾਸ ਕਰਦੇ ਨੇ। ਹੈ ਕੋਈ ਐਸਾ ਸੂਰਮਾ ਜਿਹੜਾ ਆਪਣੀ ਧਰਮ ਸਪਤਨੀ ਨੂੰ ਕਹਿੰਦਾ ਹੋਵੇ ਮੇਰੀ ਸ਼ਹੀਦੀ ਦੀ ਅਰਦਾਸ ਕਰ? ਐਸੇ ਜਿਗਰੇ ਕੇਵਲ ਤਾਂ ਕੇਵਲ ਸਾਧ ਸੰਗਤ ਜੀ ਸਤਿਗੁਰੂ ਕਲਗੀਧਰ ਸਾਹਿਬ ਜੀਆਂ ਦੇ ਨਾਦੀ ਸਪੁੱਤਰ ਵੀਰ ਬਹਾਦਰ ਯੋਧੇ ਅੰਮ੍ਰਿਤਧਾਰੀ ਸੂਰਮੇ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਪ੍ਰਗਟ ਕੀਤਾ ਹੈ, ਅਸੁਰ ਸੰਘਾਰ ਬੇਕੋ ਦੁਰਜਨ ਕੇ ਮਾਰ ਬੇਕੋ ਸੰਕਟ ਨਿਵਾਰ ਬੇਕੋ ਖਾਲਸਾ ਬਣਾਇਓ ਹੈ, ਐਸੇ ਯੋਧੇ ਤੇ ਐਸੇ ਸਰੜ ਸਤਿਗੁਰੂ ਜੀ ਦੇ ਖਾਲਸਿਆਂ ਦੇ ਨੇ। ਇਸੇ ਪ੍ਰਕਾਰ ਸਾਧ ਸੰਗਤ ਜੀ
ਜਿਸ ਵੇਲੇ ਵੱਡੇ ਭਾਰੀ ਬੰਬ ਆ ਕੇ ਵੱਜੇ, ਗੋਲੇ ਵੱਜੇ, ਧੂੰਆਂ ਹੀ ਧੂੰਆਂ ਫੈਲ ਗਿਆ, ਹੱਥ ਪਸਾਰਿਆ ਨਜ਼ਰ ਨਾ ਆਵੇ, ਕੁਝ ਸਿੰਘ ਖਿੰਡ ਗਏ, ਕੁਝ ਇਸੇ ਪ੍ਰਕਾਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਥਾਨ ਥੜਾ ਸਾਹਿਬ ਵਾਲੇ ਪਾਸੇ ਨੂੰ ਚਲੇ ਗਏ। ਜਿੱਧਰ ਜਿੱਧਰ ਨੂੰ ਕਿਸੇ ਨੂੰ ਰਸਤਾ ਮਿਲਿਆ ਉੱਧਰ ਗਏ ਅਤੇ ਭਾਰਤੀ ਫੌਜ ਦਾ ਮੁਕਾਬਲਾ ਕਰਦੇ ਨੇ। ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਪਿਛਲੇ ਪਾਸੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਭਾਈ ਪ੍ਰੀਤਮ ਸਿੰਘ ਜੀ ਦਾ ਘਰ ਸੀ। ਕੁਝ ਸਿੰਘ ਭਾਈ ਪ੍ਰੀਤਮ ਸਿੰਘ ਜੀ ਦੇ ਘਰ ਵਿਖੇ ਪੁੱਜੇ ਨੇ ਅਤੇ ਸਾਧ ਸੰਗਤ ਜੀ ਉਹਨਾਂ ਨੇ ਆਪਣੇ ਰਵਾਇਤੀ ਚੋਲੇ ਬਦਲ ਕੇ ਨਾ ਅਤੇ ਜਿਹੜੇ ਸਧਾਰਨ ਕੱਪੜੇ ਹੁੰਦੇ ਨੇ ਪਹਿਨ ਕੇ ਉਹਨਾਂ ਦੇ ਘਰ ਦੇ ਵਿੱਚੋਂ ਘੇਰੇ ਦੇ ਵਿੱਚੋਂ ਨਿਕਲ ਕੇ ਆਪਣੀ ਅਗਲੀ ਮੰਜ਼ਿਲ ਵੱਲ ਨੂੰ ਰਵਾਨਗੀ ਪਾਈ ਏ। ਉਹਨਾਂ ਨੂੰ ਜਦੋਂ ਸੰਤਾਂ ਦੀ ਸ਼ਹਾਦਤ ਬਾਰੇ ਪੁੱਛਿਆ ਗਿਆ ਨਾ, ਉਹਨਾਂ ਨੇ ਬੜੇ ਜੋਸ਼ ਦੇ ਨਾਲ ਦੱਸਿਆ ਕਿ ਬੰਬ ਵੱਜਣ ਦੇ ਨਾਲ ਧੂੰਆਂ ਹੀ ਧੂੰਆਂ ਹੋ ਗਿਆ ਸੀ। ਅਸਾਂ ਨੇ ਸੰਤਾਂ ਨੂੰ ਜ਼ਖਮੀ ਹੁੰਦਾ ਜਾਂ ਸ਼ਹੀਦ ਹੁੰਦਿਆਂ ਦੇਖਿਆ ਨਹੀਂ, ਜੇ ਅਸੀਂ ਉਹਨਾਂ ਨੂੰ ਸ਼ਹੀਦ ਹੁੰਦਿਆਂ ਦੇਖ ਲੈਂਦੇ ਨਾ, ਅਸੀਂ ਉੱਥੇ ਰਣ ਤੱਤੇ ਦੇ ਅੰਦਰ ਜੂਝ ਕੇ ਸ਼ਹਾਦਤਾਂ ਪ੍ਰਾਪਤ ਕਰਦੇ, ਅਸੀਂ ਕਦੇ ਵੀ ਉਸ ਮੋਰਚੇ 'ਚੋਂ ਬਾਹਰ ਨਾ ਆਉਂਦੇ। ਇਸ ਤਰੀਕੇ ਦੇ ਨਾਲ ਸਾਧ ਸੰਗਤ ਜੀ ਇੱਕ ਇੱਕ ਕਰਕੇ ਸਿੰਘ ਜਾਮੇ ਸ਼ਹਾਦਤ ਪ੍ਰਾਪਤ ਕਰਦੇ ਗਏ। ਇੱਕ ਇੱਕ ਸਿੰਘ ਵੀ ਜਿੱਥੇ ਮੋਰਚੇ ਦੇ ਅੰਦਰ ਡਟਿਆ ਸੀ, ਘੰਟਿਆਂ ਬੱਧੀ ਅਤੇ ਪਹਿਰਾ ਬੱਧੀ, ਜਦ ਤੱਕ ਅਸਲਾ ਖਤਮ ਨਹੀਂ ਹੋ ਗਿਆ ਜਾਂ ਜਦੋਂ ਤੱਕ ਸ਼ਹੀਦ ਨਹੀਂ ਹੋ ਗਿਆ, ਉਦੋਂ ਤੱਕ ਖਾਲਸਾ ਜੀ ਭਾਰਤੀ ਫੌਜ ਦਾ ਮੁਕਾਬਲਾ ਕਰਦੇ ਰਹੇ। ਇਹ ਵੀ ਜ਼ਿਕਰਯੋਗ ਹੈ, ਅੱਜ ਜੋ 6 ਜੂਨ ਦਾ ਦਿਨ ਹੈ ਨਾ, ਜਿਸ ਵੇਲੇ 2 ਵਜੇ ਦਾ ਸਮਾਂ ਸੀ ਅੰਮ੍ਰਿਤ ਵੇਲੇ ਦਾ, ਅਤੇ ਇਸ ਵੇਲੇ ਸੰਤ ਹਰਚੰਦ ਸਿੰਘ ਲੌਂਗੋਵਾਲ, ਸਰਦਾਰ ਗੁਰਚਰਨ ਸਿੰਘ ਟੌੜਾ, ਬਲਵੰਤ ਸਿੰਘ ਰਾਮੂਵਾਲੀਆ, ਭਾਨ ਸਿੰਘ, ਅਵਿਨਾਸ਼ੀ ਸਿੰਘ, ਇਸੇ ਪ੍ਰਕਾਰ ਜੋ ਦਫ਼ਤਰ ਦਾ ਸਹਾਇਕ ਸਕੱਤਰ ਸਰਦਾਰ ਗੁਰਚਰਨ ਸਿੰਘ, ਸਾਰੇ ਦੇ ਸਾਰੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਵਿੱਚ ਲੁਕੇ ਬੈਠੇ ਸਨ। ਅਤੇ ਜਿਸ ਵੇਲੇ ਆਦਰਸ਼ ਸ਼ਰਮਾ ਫੌਜ ਦਾ ਕਰਨਲ ਇੱਥੇ ਪੁੱਜਿਆ ਨਾ, ਅਤੇ ਬਲਵੰਤ ਸਿੰਘ ਰਾਮੂਵਾਲੀਏ ਨੇ ਉਸ ਨੂੰ ਆਖਿਆ, ਸਾਨੂੰ ਛੇਤੀ ਇੱਥੋਂ ਕੱਢ ਲਓ, ਕਿਧਰੇ ਭਾਰਤੀ ਫੌਜ ਦੁਆਰਾ ਮਾਰੇ ਨਾ ਜਾਈਏ। ਆਦਰਸ਼ ਸ਼ਰਮਾ ਨੇ ਤਾਂ ਇਸ ਵੇਲੇ ਝਾੜ ਕੇ ਆਖਿਆ, ਕੌਮ ਦੇ ਲੀਡਰ ਤੇਰੇ ਵਰਗੇ ਹੁੰਦੇ ਨੇ, ਇੰਨੀਆਂ ਸੰਗਤਾਂ ਮਾਰੀਆਂ ਗਈਆਂ, ਬੀਬੀਆਂ ਮਾਰੀਆਂ ਗਈਆਂ, ਬੱਚੇ ਸ਼ਹੀਦ ਹੋ ਗਏ, ਸਿੱਖ ਯੋਧੇ ਲੜਦਿਆਂ ਸ਼ਹੀਦ ਹੋ ਗਏ, ਅਤੇ ਤੂੰ ਆਪਣੇ ਬਾਹਰ ਨਿਕਲਣ ਦੀ ਕਾਮਨਾ ਕਰਦਾ। ਉਸ ਵੇਲੇ ਸਾਧ ਸੰਗਤ ਜੀ ਰਾਮੂਵਾਲੀਏ ਨੇ ਗੱਲ ਬਦਲ ਦਿੱਤੀ, ਕਹਿਣ ਲੱਗਾ, ਕਰਨਲ ਸਾਹਿਬ ਤੁਹਾਨੂੰ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਮਿਲਣਾ ਚਾਹੁੰਦੇ ਨੇ, ਇਕੱਲਿਆਂ ਗੱਲਬਾਤ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਆ ਕੇ ਮਿਲੋ। ਅਤੇ ਸਾਧ ਸੰਗਤ ਜੀ ਆਦਰਸ਼ ਸ਼ਰਮਾ ਜਿਹੜਾ ਫੌਜ ਦਾ ਕਰਨਲ ਸੀ ਨਾ, ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਕੋਲ ਪੁੱਜਾ, ਜੋ ਧਰਮ ਯੁੱਧ ਮੋਰਚੇ ਦਾ ਡਿਕਟੇਟਰ ਸੀ ਪਰ ਧਰਮ ਹਾਰ ਕੇ ਸਰਕਾਰ ਦੇ ਨਾਲ ਰਲ ਗਿਆ ਸੀ। ਜਿਸ ਵੇਲੇ ਹਰਚੰਦ ਸਿੰਘ ਦੇ ਕੋਲ ਇਹ ਆਦਰਸ਼ ਸ਼ਰਮਾ ਪੁੱਜਿਆ ਨਾ, ਅਤੇ ਹਰਚੰਦ ਸਿੰਘ ਲੌਂਗੋਵਾਲ ਨੇ ਕਰਨਲ ਨੂੰ ਦੇਖਦਿਆਂ ਸਾਰ ਸਵਾਲ ਕੀਤਾ, ਕਹਿਣ ਲੱਗਾ, ਉਹ ਮਾਰਿਆ ਗਿਆ? ਕਰਨਲ ਨੇ ਪੁੱਛਿਆ, ਉਹ ਕੌਣ? ਅਤੇ ਕਹਿਣ ਲੱਗਾ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ, ਜਿੱਥੇ ਇੰਦਰਾ ਗਾਂਧੀ ਕਾਲੀ ਸੀ, ਸੰਤਾਂ ਦੀ ਸ਼ਹੀਦੀ ਦੀ ਖਬਰ ਸੁਣਨ ਵਾਸਤੇ ਉੱਥੇ ਹਰਚੰਦ ਸਿੰਘ ਲੌਂਗੋਵਾਲ ਵਰਗੇ ਜਿਹੜੇ ਧਰਮ ਯੁੱਧ ਮੋਰਚਾ ਛੱਡ ਕੇ ਸਰਕਾਰ ਨਾਲ ਜਾ ਮਿਲੇ, ਉਹ ਵੀ ਸੰਤਾਂ ਦੀ ਸ਼ਹਾਦਤ ਨੂੰ ਸੁਣਨ ਵਾਸਤੇ ਕਾਲੇ ਪਏ ਸਨ। ਇੱਕ ਪਾਸੇ ਫੌਜ ਦੀ ਡਿਊਟੀ ਹੈ, ਭਾਰਤੀ ਸਰਕਾਰ ਵੱਲੋਂ ਜਿੰਨੀ ਸ਼ਕਤੀ ਵਰਤੀ ਜਾਂਦੀ ਹੈ ਵਰਤੋ, ਪਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕਰਨਾ। ਦੂਸਰੇ ਪਾਸੇ ਸਰਕਾਰ ਦਾ ਆਪਰੇਸ਼ਨ ਚੱਲਦਾ ਸੀ, ਕਿਸੇ ਵੀ ਤਰੀਕੇ ਦੇ ਨਾਲ ਸੰਤ ਹਰਚੰਦ ਸਿੰਘ ਲੌਂਗੋਵਾਲ, ਸਰਦਾਰ ਗੁਰਚਰਨ ਸਿੰਘ ਟੌੜਾ, ਬਲਵੰਤ ਸਿੰਘ ਰਾਮੂਵਾਲੀਆ, ਅਵਿਨਾਸ਼ੀ ਸਿੰਘ, ਭਾਨ ਸਿੰਘ, ਇਹਨਾਂ ਨੂੰ ਜਿਵੇਂ ਹੋ ਸਕੇ ਘੇਰੇ ਦੇ ਵਿੱਚੋਂ ਸੁਰੱਖਿਅਤ ਕੱਢ ਕੇ ਬਾਹਰ ਲੈ ਕਰਕੇ ਆਉਣਾ। ਅਤੇ ਸਾਧ ਸੰਗਤ ਜੀ, ਇਸ ਪ੍ਰਕਾਰ ਆਦਰਸ਼ ਸ਼ਰਮਾ ਜਿਹੜਾ ਕਰਨਲ ਸੀ ਨਾ, ਅਤੇ ਇਸ ਵੇਲੇ ਫਿਰ ਹਰਚੰਦ ਸਿੰਘ ਲੌਂਗੋਵਾਲ, ਬਲਵੰਤ ਸਿੰਘ ਰਾਮੂਵਾਲੀਆ ਅਤੇ ਸਰਦਾਰ ਗੁਰਚਰਨ ਸਿੰਘ ਟੌੜਾ, ਜਿਨ੍ਹਾਂ ਨੇ ਇਹਨਾਂ ਨੂੰ ਆਰਮੀ ਨੂੰ ਦੇਖਦਿਆਂ ਹੱਥ ਖੜੇ ਕਰ ਦਿੱਤੇ ਸੀ, ਅਤੇ ਇਸ ਵੇਲੇ ਫਿਰ ਆਦਰਸ਼ ਸ਼ਰਮਾ ਨੇ ਆਖਿਆ ਸੀ, ਤੁਸੀਂ ਕਦੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਵਾਰ ਵਾਰ ਸਹੁੰਾਂ ਖਾਧੀਆਂ ਸੀ ਕਿ ਜੇਕਰ ਫੌਜ ਚੜ੍ਹ ਕੇ ਸ੍ਰੀ ਹਰਿਮੰਦਰ ਸਾਹਿਬ ਜੀ ਆਈ ਅਤੇ ਫੌਜ ਸਾਡੀਆਂ ਲਾਸ਼ਾਂ ਦੇ ਉੱਤੋਂ ਲੰਘੇਗੀ, ਜਿਉਂਦੇ ਜੀ ਅਸੀਂ ਫੌਜ ਨੂੰ ਪਰਿਕਰਮਾ ਦੇ ਅੰਦਰ ਕਦਮ ਨਹੀਂ ਰੱਖਣ ਦੇਵਾਂਗੇ, ਅਤੇ ਅੱਜ ਤੁਸੀਂ ਸ਼ਹੀਦਾਂ ਦੀਆਂ ਲਾਸ਼ਾਂ 'ਤੇ ਕਦਮ ਰੱਖ ਕੇ ਆਪ ਹੱਥ ਖੜ੍ਹੇ ਕਰਕੇ ਫੌਜ ਦੇ ਅੱਗੇ ਆਤਮ ਸਮਰਪਣ ਕਰ ਰਹੇ ਹੋ, ਆਪਣੀਆਂ ਜਾਨਾਂ ਬਚਾਉਣ ਦਾ ਇਹਨਾਂ ਨੇ ਤਾਂ ਵੀ ਤਰਲਾ ਲਿਆ। ਸਾਧ ਸੰਗਤ ਜੀ, ਤੇਜਾ ਸਿੰਘ ਸਮੁੰਦਰੀ ਹਾਲ ਦੇ ਵਰਾਂਡੇ ਦੇ ਵਿੱਚ ਅੰਮ੍ਰਿਤ ਵੇਲੇ ਦੇ 5-6 ਵਜੇ ਤੱਕ ਇਹਨਾਂ ਨੂੰ ਬਾਕੀ ਸੰਗਤਾਂ ਦੇ ਨਾਲ ਬਿਠਾਇਆ ਗਿਆ। ਫਿਰ ਭਾਰਤੀ ਸਰਕਾਰ ਦੇ ਇਸ਼ਾਰਿਆਂ 'ਤੇ ਇਹਨਾਂ ਨੂੰ ਇੱਥੋਂ ਲੈ ਜਾਣ ਵਾਸਤੇ ਆਰਮੀ ਨੇ ਸਹਾਇਤਾ ਕੀਤੀ, ਸੁਰੱਖਿਅਤ ਇਹਨਾਂ ਨੂੰ ਬਾਹਰ ਕੱਢ ਲਿਆ। ਬਾਕੀ ਦੀਆਂ ਜਿਹੜੀਆਂ ਸੰਗਤਾਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਕਮਰਿਆਂ ਵਿੱਚ ਸਨ ਨਾ, ਉਹਨਾਂ ਸਾਰਿਆਂ ਨੂੰ
ਸਮੁੰਦਰੀ ਹਾਲ ਦੇ ਅਹਾਤੇ ਵਿੱਚ ਬਿਠਾ ਕਰਕੇ ਉਹਨਾਂ ਦੇ ਉੱਪਰ ਹੈਂਡ ਗ੍ਰਨੇਡ ਸੁੱਟਿਆ ਗਿਆ। ਚਾਰ ਚੁਫੇਰੇ ਉਹ ਅੰਧਾ ਧੁੰਦ ਫਾਇਰਿੰਗ ਕਰਕੇ ਉਹਨਾਂ ਸੰਗਤਾਂ ਨੂੰ, ਬੀਬੀਆਂ ਨੂੰ, ਬੱਚਿਆਂ ਨੂੰ, ਮਾਈਆਂ ਭਾਈਆਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇਸੇ ਪ੍ਰਕਾਰ ਭਾਨ ਸਿੰਘ ਅਤੇ ਅਵਿਨਾਸ਼ੀ ਸਿੰਘ ਸਿੰਘਾਂ ਦੀ ਮਾਰ ਹੇਠ ਆ ਗਏ। ਉਹਨਾਂ ਨੇ ਦੇਖ ਲਿਆ ਇਹ ਗੱਦਾਰੀ ਕਰਕੇ ਜਾਨਾਂ ਬਚਾਉਣ ਚੱਲੇ ਨੇ। ਸਾਧ ਸੰਗਤ ਜੀ, ਫਿਰ ਇਹਨਾਂ ਦੀ ਗੱਦਾਰੀ ਦਾ ਫਲ ਮੌਤ ਰੂਪ ਦੇ ਵਿੱਚ ਇਹਨਾਂ ਨੂੰ ਨਾਲ ਦੀ ਨਾਲ ਹੀ ਸਿੰਘਾਂ ਨੇ ਚਖਾ ਦਿੱਤਾ। ਇਸ ਪ੍ਰਕਾਰ ਅੱਜ ਦੇ ਦਿਨ ਵੱਡਾ ਭਾਰੀ ਕਹਿਰ ਵਾਪਰਿਆ। ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ ਕੀਤਾ ਗਿਆ, ਗੁੰਬਦ ਮੁਨਾਰੇ ਢਾਹ ਦਿੱਤੇ ਗਏ। ਸਾਧ ਸੰਗਤ ਜੀ, ਏਡਾ ਭਾਰੀ ਕਹਿਰ ਵਰਤਿਆ, ਪਰ ਜਿੱਥੇ ਜਿੱਥੇ ਇੱਕ ਇੱਕ ਵੀ ਸੂਰਮਾ ਅੜਿਆ ਖੜਿਆ, ਮੌਤ ਦਾ ਮੂੰਹ ਸਾਧ ਸੰਗਤ ਜੀ ਮੋੜ ਦਿੱਤਾ। ਮੌਤ ਡੈਣ ਦੇ ਜਿੱਥੇ ਦੰਦ ਭੰਨੇ ਨੇ, ਉੱਥੇ ਭਾਰਤੀ ਫੌਜ ਦਾ ਵੀ ਮੂੰਹ ਤੇ ਮੱਥਾ ਭੰਨ ਕੇ ਰੱਖ ਦਿੱਤਾ। ਕਵੀ ਜਨ ਲਿਖਣਾ ਕਰਦੇ ਨੇ ਕਿ ਇਹ ਜਿਹੜਾ ਕਹਿਰੀ ਵੱਡਾ ਭਾਰੀ ਹੱਲਾ ਏ ਨਾ, ਐਸਾ ਕਹਿਰੀ ਹੱਲਾ ਏ ਜਿਸ ਕਹਿਰੀ ਹੱਲੇ ਨੇ ਮੁਗਲਾਂ ਦੇ, ਅੰਗਰੇਜ਼ਾਂ ਦੇ ਅਤੇ ਤੁਰਕਾਂ ਦੇ ਜ਼ੁਲਮਾਂ ਨੂੰ ਵੀ ਮਾਤ ਪਾ ਦਿੱਤੀ ਏ। ਧੀਆਂ ਭੈਣਾਂ ਦੀ ਬੇਪਤੀ ਕੀਤੀ ਗਈ, ਇੱਜ਼ਤਾਂ ਲੁੱਟੀਆਂ ਗਈਆਂ, ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਜਾਣ ਬੁੱਝ ਕੇ ਆਪ ਅੱਗ ਲਾ ਦਿੱਤੀ ਗਈ, ਕੀਮਤੀ ਸਾਹਿਤ ਸਾੜ ਦਿੱਤਾ ਗਿਆ, 2500 ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਨ ਭੇਟ ਕੀਤੇ ਗਏ, ਕੀਮਤੀ ਚਾਨਣੀ ਸਾੜ ਦਿੱਤੀ ਗਈ, ਸ੍ਰੀ ਹਰਿਮੰਦਰ ਸਾਹਿਬ ਜੀ ਦੀ ਦਰਸ਼ਨੀ ਡਿਉੜੀ ਨੁਕਸਾਨੀ ਗਈ। ਸਾਧ ਸੰਗਤ ਜੀ, ਵੱਡਾ ਭਾਰੀ ਕਹਿਰ, ਲੁੱਟ ਮਾਰ ਇਤਿਆਦਿਕ ਤੱਕ ਵੀ ਫੌਜੀ ਉਤਰੇ ਹੋਏ ਨੇ। ਅਤੇ ਕਵੀ ਜਨ ਲਿਖਦੇ ਨੇ, ਦਿਲ ਨੂੰ ਵੱਜ ਠੋਕਰ ਗਈ, ਬਲ ਦੀਆਂ ਲਾਟਾਂ ਉੱਠਣ ਧਰਾਟਾਂ, ਮੰਦਰ ਨੂੰ ਵੇਖ ਦਿਲਾਂ ਵਿੱਚ ਛੇਕ ਅਣਖੀਆਂ ਦੇ, ਗੁੱਸੇ ਨਾਲ ਪੈ ਗਿਆ ਤਖ ਤਖ ਅਕਾਲ ਦੀਆਂ ਬਾਰੀਆਂ, ਬਲੀਆਂ ਕੰਧਾਂ ਸਭ ਛਣੀਆਂ, ਉੱਠਣ ਤਰਨ ਨਾਟੇ, ਜਿਗਰ ਪਏ ਪਾਟੇ, ਸ਼ਹੀਦ ਸਿੰਘ ਹੋਏ ਤਖਤ ਵੀ ਢਹਿ ਗਿਆ। ਭਾਈ ਸਾਹਿਬ, ਭਾਈ ਅਮਰੀਕ ਸਿੰਘ ਜੀ ਸ਼ਹੀਦ ਹੋ ਗਏ, ਜਨਰਲ ਸ਼ੁਬੇਗ ਸਿੰਘ ਜੀ ਸ਼ਹੀਦ ਹੋ ਗਏ। ਅਮਰੀਕ ਸ਼ੁਬੇਗ ਜਹੇ ਵਾਰ ਗਏ, ਜਾਨਾਂ ਬਣੇ ਨਿਸ਼ਾਨਾ, ਡਿੱਗੇ ਹੋਏ ਬੁਰਜ ਛੱਡੀ ਨਾ ਗੁਰਜ, ਹੌਸਲੇ ਉੱਚੇ ਅਗਨ ਵਿੱਚ ਸੜਦੇ, ਹੱਕ ਧਰਮ ਦੇ ਬਦਲੇ ਜੀ ਸੂਰਮੇ ਜਵਾਨ, ਬਲੀ ਬਲਵਾਨ, ਵੈਰੀ ਨੂੰ ਫੜ ਝੰਬਦੇ ਗੋਲੀ ਦੇ ਨਾਲ, ਬੰਬਦੇ ਮਾਰਦੇ ਬੜਕਾਂ, ਖਾੜਕੂ ਲੜਦੇ, ਜਿੱਥੇ ਸਿੱਖ ਯੋਧਾ ਸਾਹੇ ਚਾਹੇ ਇੱਕ ਹੈ ਚਾਹੇ ਦੋ ਨੇ। ਸਾਧ ਸੰਗਤ ਜੀ, ਚਮਕੌਰ ਦੀ ਗੜੀ ਦਾ ਇਤਿਹਾਸ ਦੁਹਰਾਉਂਦਿਆਂ ਹੋਇਆਂ, ਇਕੱਲੇ ਇਕੱਲੇ ਸੂਰਮੇ ਮੋਰਚੇ ਮੱਲ ਕੇ ਲੱਖਾਂ ਦੇ ਨਾਲ ਮੱਥਾ ਲਾਉਂਦੇ ਨੇ, ਅਤੇ ਜਦੋਂ ਭਾਰਤੀ ਫੌਜ ਸਿਰ 'ਤੇ ਚੜ੍ਹ ਆਉਂਦੀ ਏ, ਫਿਰ ਮੋਰਚੇ 'ਚੋਂ ਬਾਹਰ ਨਿਕਲ ਕੇ ਤਿੰਨਾਂ ਦਾ ਮੁਕਾਬਲਾ ਕਰਦੇ ਨੇ, ਜਾਮੇ ਸ਼ਹਾਦਤ ਪ੍ਰਾਪਤ ਕਰਦੇ ਨੇ। ਇਸੇ ਪ੍ਰਕਾਰ ਸਾਧ ਸੰਗਤ ਜੀ, ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਵੀ ਬਖਸ਼ਿਆ ਨਾ ਗਿਆ, ਤਿੰਨਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ। ਮਾਸੂਮ ਬਾਲਕਾਂ ਨੂੰ ਜ਼ਾਲਮਾ ਕੋਇਆ ਅੰਬਰ ਤੱਕ ਰੋਇਆ, ਭੁੱਖੇ ਰੱਖ ਮਾਰੇ ਅਗਨ ਨਾਲ ਸਾੜੇ, ਨਗਨ ਕਰ ਕੁੜੀਆਂ ਕਰੀ ਤਲਾਸ਼ੀ, ਸਤਿਗੁਰ ਕੀ ਨਗਰੀ ਮੇ ਹਨੇਰ ਜਿਹਾ ਛਾ ਗਿਆ, ਪਾਪ ਚੜ ਆ ਗਿਆ, ਬੜੇ ਹੀ ਕਰੋਪ ਟੈਂਕ ਲੈ ਤੋਪ, ਗੁਰੂ ਘਰ ਢਾਇਆ ਕਰੀ ਬਦਮਾਸ਼ੀ, ਜਾਣ ਬੁੱਝ ਕੇ ਅੱਗ ਲਾਉਣ ਵਾਲੇ ਗੋਲੇ ਮਾਰ ਮਾਰ ਕੇ ਬੇਅੰਤ ਕਮਰਿਆਂ ਦੇ ਅੰਦਰ ਅੱਗਾਂ ਲਾ ਦਿੱਤੀਆਂ ਗਈਆਂ। ਇਸ ਤਰੀਕੇ ਦੇ ਨਾਲ ਮਾਸੂਮ ਬਾਲਕਾਂ ਨੂੰ ਜ਼ਾਲਮਾ ਕੋਇਆ ਅੰਬਰ ਤੱਕ ਰੋਇਆ, ਭੁੱਖੇ ਰੱਖ ਮਾਰੇ ਅਗਨ ਨਾਲ ਸਾੜੇ, ਨਗਨ ਕਰ ਕੁੜੀਆਂ ਕਰੀ ਤਲਾਸ਼ੀ, ਸਤਿਗੁਰ ਕੀ ਨਗਰੀ ਮੇ ਹਨੇਰ ਜਿਹਾ ਛਾ ਗਿਆ, ਪਾਪ ਚੜ ਆ ਗਿਆ, ਬੜੇ ਹੀ ਕਰੋਪ ਟੈਂਕ ਲੈ ਤੋਪ, ਗੁਰੂ ਘਰ ਢਾਇਆ ਕਰੀ ਬਦਮਾਸ਼ੀ, ਲਾ ਅੱਗਾਂ ਬਿਲਡਿੰਗਾਂ ਨੂੰ ਕਰਨ ਤਬਾਹੀਆਂ, ਮਤਾਂ ਭੁਲਾਈਆਂ ਜੋਸ਼ ਵਿੱਚ ਅੰਨਿਆ, ਜੱਗ ਨੇ ਸੱਚ ਮੰਨਿਆ, ਜਿਹਨੂੰ ਵੀ ਫੜ ਦੇ ਪਾੜ ਦੋ ਕਰਦੇ। ਜਿਨ੍ਹਾਂ ਸਿੰਘਾਂ ਦੇ ਕੋਲੋਂ ਅਸਲਾ ਬਾਰੂਦ ਖਤਮ ਹੋ ਗਿਆ, ਜਾਂ ਜਿੱਥੇ ਬੇਹੋਸ਼ ਕਰਨ ਵਾਲੇ ਗੈਸ ਦੇ ਗੋਲੇ ਸੁੱਟ ਕੇ ਸਿੰਘਾਂ ਨੂੰ ਬੇਹੋਸ਼ ਕੀਤਾ ਗਿਆ, ਜਿਹੜੇ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ ਨਾ, ਦੋ ਦੋ ਜੀਪਾਂ ਦੇ ਨਾਲ ਇੱਕ ਇੱਕ ਲੱਤ ਬੰਨ੍ਹ ਦਿੱਤੀ ਗਈ। ਇੱਕ ਜੀਪ ਨੂੰ ਰੱਸਾ ਪਾ ਕੇ ਜਾਂ ਸੰਗਲ ਪਾ ਕੇ ਇੱਕ ਜੀਪ ਦੇ ਨਾਲ, ਦੂਜੀ ਨੂੰ ਸੰਗਲ ਰੱਸਾ ਪਾ ਕੇ ਦੂਜੀ ਜੀਪ ਦੇ ਨਾਲ, ਦੋਵੇਂ ਪਾਸੇ ਨੂੰ ਜੀਪਾਂ ਚਲਾ ਕਰਕੇ ਸਿੰਘਾਂ ਨੂੰ ਜਿਉਂਦਿਆਂ ਨੂੰ ਪਾੜ ਦਿੱਤਾ ਗਿਆ। ਇਸ ਤਰੀਕੇ ਦੇ ਨਾਲ ਵੱਡੇ ਭਾਰੀ ਭਾਵੇਂ ਕਹਿਰ ਵੀ ਗੁਜ਼ਾਰੇ, ਲਾ ਅੱਗਾਂ ਬਿਲਡਿੰਗਾਂ ਨੂੰ ਕਰਨ ਤਬਾਹੀਆਂ, ਮਤਾਂ ਭੁਲਾਈਆਂ ਜੋਸ਼ ਵਿੱਚ ਅੰਨਿਆ, ਜੱਗ ਨੇ ਸੱਚ ਮੰਨਿਆ, ਜਿਹਨੂੰ ਵੀ ਫੜਦੇ ਪਾੜ ਦੋ ਕਰਦੇ, ਹੱਕ ਧਰਮ ਦੇ ਬਦਲੇ ਜੀ ਸੂਰਮੇ ਜਵਾਨ, ਬਲੀ ਬਲਵਾਨ, ਵੈਰੀ ਨੂੰ ਫੜ ਝੰਬਦੇ ਗੋਲੀ ਦੇ ਨਾਲ, ਬੰਬਦੇ ਮਾਰਦੇ ਬੜਕਾਂ, ਖਾੜਕੂ ਲੜਦੇ। ਇਹ ਉਹ ਸਿੰਘ ਨੇ ਜਿਨ੍ਹਾਂ ਦੇ ਪ੍ਰਥਾਏ ਕਵੀ ਜਨ ਕਹਿੰਦੇ ਨੇ, ਸਿੰਘਾਂ ਨੇ ਤੇ ਮੌਤ ਵੀ ਖੇਡਾ ਵੀ ਜਾਣੀ ਹੈ, ਨਾ ਮੌਤ ਦਾ ਡਰ, ਨਾ ਹਕੂਮਤ ਦਾ ਡਰ, ਨਾ ਟੈਂਕਾਂ ਦਾ ਡਰ, ਨਾ ਤੋਪਾਂ ਦਾ ਡਰ, ਬਲਕਿ ਹਿਰਦੇ ਦੇ ਵਿੱਚ ਚਾਹ ਹੈ, ਉਤਸ਼ਾਹ ਹੈ, ਜਿਸ ਮਰਨੇ ਤੇ ਜੱਗ ਡਰ ਹੈ, ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ।
ਇਸ ਪ੍ਰਕਾਰ ਸਾਧ ਸੰਗਤ ਜੀ ਵੱਡਾ ਭਾਰੀ ਖੂਨੀ ਕਹਿਰੀ ਸਾਕਾ ਵਰਤਿਆ ਤੇ ਅੱਜ ਦਾ ਵੀ ਸਾਰਾ ਦਿਨ ਇਹ ਵੱਡੀ ਭਾਰੀ ਜੰਗ ਚੱਲਦੀ ਰਹੀ। ਕੱਲ 7 ਜੂਨ ਤੇ 8 ਜੂਨ ਨੂੰ ਵੀ ਇਹ ਜੰਗ ਚੱਲਦੀ ਰਹੀ, ਜਿਨ੍ਹਾਂ ਦਾ ਅੰਸ਼ਕ ਮਾਤਰ ਇਤਿਹਾਸ ਆਉਣ ਵਾਲੇ ਦਿਨਾਂ ਦੇ ਅੰਦਰ ਸਰਵਣ ਕਰਾਂਗੇ। ਇਸ ਤਰੀਕੇ ਦੇ ਨਾਲ ਸਾਧ ਸੰਗਤ ਜੀ ਫਿਰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਪ੍ਰਥਾਏ ਦੋ ਰਾਏ ਬਣ ਗਈਆਂ। ਇੱਕ ਪਾਸੇ ਤੇ ਆਰਮੀ ਚੀਫ ਜਦੋਂ ਅੰਦਰ ਪੁੱਜਦੇ ਨੇ ਨਾ ਤੇ KS ਬਰਾੜ ਸਾਧ ਸੰਗਤ ਜੀ ਅਨਾਊਂਸਮੈਂਟ ਕਰਦਾ ਹੈ ਕਿ ਹਰਿਮੰਦਰ ਸਾਹਿਬ ਜੀ ਦੇ ਅੰਦਰ ਜਿੰਨੇ ਵੀ ਸਿੰਘ ਨੇ ਸਾਰੇ ਬਾਹਰ ਆ ਜਾਓ। ਇਸ ਤਰੀਕੇ ਦੇ ਨਾਲ ਸਾਧ ਸੰਗਤ ਜੀ ਜਿਹੜੇ ਰਾਗੀ ਸਿੰਘ ਕੀਰਤਨ ਕਰਦੇ ਸਨ ਨਾ, ਪਾਰੋਵਾਲ ਦੇ ਸਿੰਘ ਸਨ, ਗੋਲੀ ਲੱਗਣ ਦੇ ਨਾਲ ਉਹ ਕੀਰਤਨ ਕਰਦਿਆਂ ਅਥਵਾ ਸਰਵਣ ਕਰਦਿਆਂ ਸ਼ਹੀਦ ਹੋਏ। ਕੁਝ ਜਿਹੜੇ ਸਿੰਘ ਅੰਦਰ ਸਨ ਉਹ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਾਹਰ ਆਏ, ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਤੇ KS ਬਰਾੜ ਫਿਰ ਅਨਾਊਂਸਮੈਂਟ ਕਰਦਾ ਅਤੇ ਪੁੱਛਦਾ ਅੰਦਰ ਕਿੰਨੇ ਸਿੰਘ ਨੇ। ਗ੍ਰਿਫਤਾਰ ਕੀਤੇ ਸਿੰਘਾਂ ਨੇ ਦੱਸਿਆ ਅੰਦਰ 2 ਸਿੰਘ ਸਹਿਬਾਨ ਨੇ। ਅਤੇ ਇਸ ਪ੍ਰਕਾਰ ਉਹਨਾਂ ਨੇ ਇਹ ਬਚਨ ਕੀਤਾ, ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਨੇ, ਅਸੀਂ ਦਰਬਾਰ ਸਾਹਿਬ ਜੀ ਦੇ ਸਿੰਘ ਸਾਹਿਬਾਂ, ਗੁਰੂ ਕੇ ਸਿੰਘ ਸਾਹਿਬਾਂ, ਅਸਾਂ ਹੱਥ ਖੜੇ ਕਰਕੇ ਬਾਹਰ ਨਹੀਂ ਆਉਣਾ, ਅਸੀਂ ਗੁਰੂ ਕੇ ਸਿੰਘ ਹਾਂ, ਸਿੰਘ ਸਾਹਿਬ ਹੱਥ ਖੜੇ ਕਰਕੇ ਬਾਹਰ ਆਉਣਗੇ ਪੰਥ ਨੂੰ ਤੇ ਸਿੰਘ ਸਾਹਿਬ ਦੀ ਪਦਵੀ ਨੂੰ ਦਾਗ ਲੱਗੇਗਾ। ਸਾਨੂੰ ਜੇਕਰ ਸ਼ਹੀਦ ਕਰਨਾ ਨਾ, ਸਾਨੂੰ ਗੋਲੀਆਂ ਮਾਰ ਦਿਓ, ਸ਼ਹੀਦ ਕਰ ਦਿਓ, ਸਾਨੂੰ ਰੰਚਕ ਮਾਤਰ ਦੁੱਖ ਨਹੀਂ, ਪਰ ਅਸੀਂ ਬਾਹਾਂ ਖੜੀਆਂ ਕਰਕੇ ਬਾਹਰ ਨਹੀਂ ਆਉਣਾ। ਫਿਰ ਫੌਜ ਨੇ ਬਹਾਨਾ ਬਣਾਇਆ, ਕਹਿਣ ਲੱਗੇ ਜੀ ਸੰਤ ਕਿੱਥੇ ਹੈ? ਜਿਹੜੇ ਸਿੰਘ ਹਰਿਮੰਦਰ ਸਾਹਿਬ ਤੋਂ ਬਾਹਰ ਆਏ ਉਹਨਾਂ ਨੂੰ ਵੀ ਫੌਜ ਦਾ ਪਹਿਲਾ ਸਵਾਲ, ਸੰਤ ਕਿੱਥੇ ਹੈ? ਜਿਹੜੇ ਸਿੰਘ ਸ਼ਹੀਦ ਹੋ ਗਏ ਨਾ ਉਹਨਾਂ ਦੀਆਂ ਪਵਿੱਤਰ ਦੇਹਾਂ ਨੂੰ ਉਲਟਾ ਪਲਟਾ ਕੇ ਦੇਖਿਆ, ਸੰਤਾਂ ਦਾ ਮ੍ਰਿਤਕ ਪਾਵਨ ਸ਼ਹੀਦ ਹੋਇਆ ਸਰੀਰ ਲੱਭਦੇ ਨੇ, ਫੌਜ ਨੂੰ ਨਹੀਂ ਲੱਭਦਾ, ਫਿਰ ਪੁੱਛਦੇ ਨੇ ਸੰਤ ਕਿੱਥੇ ਹੈ? ਫਿਰ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਨੂੰ ਇਹੀ ਸਵਾਲ ਪੁੱਛਿਆ ਗਿਆ, ਸੰਤ ਕਿੱਥੇ ਹੈ? ਉਹਨਾਂ ਨੇ ਬਚਨ ਕੀਤਾ, ਸੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਮੋਰਚਿਆਂ ਵਿੱਚ ਸਨ, ਤੁਸੀਂ ਇੰਨੇ ਦਿਨਾਂ ਤੋਂ ਲੜ ਰਹੇ ਹੈ, ਤੁਹਾਨੂੰ ਪਤਾ ਹੋਣਗੇ ਹੋਵੇਗਾ ਸੰਤ ਚੜ੍ਹਦੀ ਕਲਾ ਵਿੱਚ ਜਾਂ ਸ਼ਹੀਦ ਹੋ ਗਏ, ਸਾਨੂੰ ਕੀ ਪਤਾ, ਅਸੀਂ ਤੇ 24 ਘੰਟੇ ਹੋ ਗਏ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਹਾਂ। ਅਤੇ ਇਸ ਵੇਲੇ ਕਹਿਣ ਲੱਗੇ ਜੀ ਅਸੀਂ ਸੰਤਾਂ ਨੂੰ ਦੇਖਣਾ ਚਾਹੁੰਦੇ ਹਾਂ, ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਤੇ ਨਹੀਂ। ਫਿਰ ਸਾਧ ਸੰਗਤ ਜੀ ਜਿਹੜੀ ਫੌਜ ਹੈ ਨਾ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਗਈ, ਇੰਨੇ ਬੁਰੇ ਤਰੀਕੇ ਦੇ ਨਾਲ ਤਲਾਸ਼ੀ ਕੀਤੀ, ਵਿਛੇ ਹੋਏ ਮੈਟ ਵੀ ਚੁੱਕ ਚੁੱਕ ਕੇ ਦੇਖਿਆ, ਥੱਲੇ ਕਿਧਰੇ ਅਸਲਾ ਤੇ ਨਹੀਂ, ਪਰ ਕੋਈ ਵੀ ਜੁਝਾਰੂ ਸਿੰਘ ਜਾਂ ਅਸਲਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਨਹੀਂ ਸੀ। ਇਸ ਤਰੀਕੇ ਦੇ ਨਾਲ ਫੌਜ ਵੀ ਸੰਤਾਂ ਨੂੰ ਲੱਭਦੀ ਰਹੀ ਅਤੇ ਸਭ ਤੋਂ ਪਹਿਲਾ ਸਵਾਲ ਇਹ ਸੀ ਸੰਤ ਕਿੱਥੇ ਹੈ? ਪਰ ਸਾਧ ਸੰਗਤ ਜੀ ਸਿੱਖ ਕੌਮ ਦੇ ਵੱਡੇ ਹਿੱਸੇ ਨੇ ਮੰਨਿਆ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉੱਥੇ ਸ਼ਹੀਦ ਹੋਏ ਨੇ, ਅਤੇ ਜਿਹੜੇ ਆਪ ਜੀਆਂ ਦੇ ਸਾਥੀ ਭਾਈ ਪ੍ਰੀਤਮ ਸਿੰਘ ਜੀ ਦੇ ਗ੍ਰਹਿ ਵਿਖੇ ਗਏ, ਰਵਾਇਤੀ ਬਸਤਰ ਉਤਾਰਨ ਕਰਕੇ ਗ੍ਰਿਸਤੀਆਂ ਵਾਲੇ ਸਧਾਰਨ ਕੱਪੜੇ ਪਹਿਨ ਕਰਕੇ ਉੱਥੋਂ ਚਲੇ ਗਏ, ਉਹਨਾਂ ਨੇ ਵੀ ਇਹੀ ਬਚਨ ਕੀਤਾ, ਸੰਤਾਂ ਨੂੰ ਅਸਾਂ ਜ਼ਖਮੀ ਜਾਂ ਸ਼ਹੀਦ ਹੁੰਦਿਆਂ ਉੱਥੇ ਨਹੀਂ ਦੇਖਿਆ। ਅਤੇ ਭਾਰਤੀ ਫੌਜ ਵੀ ਇਹੀ ਪੁੱਛਦੀ ਰਹੀ ਸੰਗਤਾਂ ਨੂੰ, ਜਿਹੜੇ ਮੋਰਚਿਆਂ 'ਚੋਂ ਫੜੇ ਗਏ ਸਿੰਘ ਉਹਨਾਂ ਨੂੰ ਹੱਥ ਪਿੱਛੇ ਬੰਨ੍ਹਦੇ ਨੇ, ਬੰਦੂਕਾਂ ਦੇ ਬੱਟਾਂ ਦੇ ਨਾਲ ਕੁੱਟਦੇ ਨੇ, ਪੁੱਛਦੇ ਨੇ ਦੱਸੋ ਸੰਤ ਕਿੱਥੇ ਹੈ? ਅਤੇ ਸਾਧ ਸੰਗਤ ਜੀ ਇਸੇ ਤਰੀਕੇ ਦੇ ਨਾਲ ਜਿਹੜਾ ਪਵਿੱਤਰ ਸ਼ਹੀਦ ਹੋਇਆ ਸਰੀਰ ਫੌਜ ਵੱਲੋਂ ਦਿਖਾਇਆ ਗਿਆ, ਜੋ ਸੂਰੀਆ ਦੇ ਵਿੱਚ ਸਭ ਤੋਂ ਪਹਿਲਾਂ ਛਪਿਆ ਸੀ, ਉਸ ਦੇ ਉੱਪਰ ਸ਼ਹੀਦ ਹੋਣ ਵਾਲੇ ਸਿੰਘ ਦੇ ਲੰਬੇ ਲੰਬੇ ਖੁੱਲ੍ਹੇ ਕੇਸ ਨੇ। ਅਤੇ ਬੇਨਤੀ ਕਰਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਮਹਾਂਪੁਰਖਾਂ ਦੇ ਸੀਸ ਦੇ ਉੱਪਰ ਕੋਈ ਲੰਬੇ ਕੇਸ ਨਹੀਂ ਸੀ, ਬਹੁਤ ਥੋੜ੍ਹੇ ਕੇਸ ਸਨ, ਉਹ ਵੀ ਕੰਨਾਂ ਤੋਂ ਲੈ ਕੇ ਸੀਸ ਦੇ ਪਿਛਲੇ ਹਿੱਸੇ 'ਤੇ ਕੇਸ ਸਨ, ਸੀਸ ਦੇ ਉੱਪਰ ਕੇਸ ਨਹੀਂ ਸਨ। ਉਹ ਜਿਹੜੀ ਸੂਰੀਆ ਦੇ ਵਿੱਚ ਫੋਟੋ ਛਾਪੀ ਗਈ ਨਾ, ਉਸ ਨੂੰ ਫੋਟੋ ਨੂੰ ਦੇਖ ਕਰਕੇ ਵੀ ਜੁਝਾਰੂਆਂ ਨੇ ਇਹ ਕਿਹਾ ਇਹ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਫੋਟੋ ਨਹੀਂ। ਇਸ ਪ੍ਰਕਾਰ ਸਿੱਖ ਕੌਮ ਦਾ ਇੱਕ ਹਿੱਸਾ ਇਹ ਮੰਨਦਾ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ 5 ਸਿੰਘਾਂ ਦੇ ਹੁਕਮ ਦੇਣ 'ਤੇ ਸਮਾਂ ਆਉਣ 'ਤੇ ਕੌਮ ਦੀ ਅਗਵਾਈ ਕਰਨ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਚਲੇ ਗਏ, ਕੌਮ ਵਾਸਤੇ ਇਹ ਬੁਝਾਰਤ ਹੈ। ਸਾਧ ਸੰਗਤ ਜੀ ਬ੍ਰਹਮ ਗਿਆਨੀ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵੀ ਇਹੀ ਬਚਨ ਕਰਦੇ ਸਨ, ਸੰਤ ਬਾਬਾ ਜਰਨੈਲ ਸਿੰਘ ਜੀ ਚੜ੍ਹਦੀ ਕਲਾ 'ਚ ਨੇ, ਇੱਥੋਂ ਚਲੇ ਗਏ ਨੇ, ਸਮਾਂ ਆਉਣ 'ਤੇ ਪ੍ਰਗਟ ਹੋਣਗੇ ਅਤੇ ਸਿੱਖ ਕੌਮ ਦੀ ਅਗਵਾਈ ਕਰਨਗੇ। ਪਰ ਜਿਹੜਾ ਸੱਚ ਉਹ ਗਰਭ ਦੇ ਸਮੇਂ ਦੇ ਗਰਭ ਅੰਦਰ ਛੁਪਿਆ ਹੋਇਆ, ਲੋਕਾਂ ਨੇ ਇਹ ਵੀ ਕਿਹਾ ਕਿ ਇਹ ਬਜ਼ੁਰਗ ਝੂਠ ਬੋਲਦਾ। ਅਤੇ ਬਾਬਾ ਠਾਕੁਰ ਸਿੰਘ ਜੀ ਕਿਹਾ ਕਰਦੇ ਸਨ ਜਿਸ ਵੇਲੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪ੍ਰਗਟ ਹੋਣਗੇ ਨਾ, ਕੌਮ ਦੀ ਅਗਵਾਈ ਕਰਨਗੇ, ਉਦੋਂ ਲੋਕ ਜਾਣਨਗੇ ਇਹ ਬਜ਼ੁਰਗ ਝੂਠ ਨਹੀਂ ਸੱਚ ਹੀ ਬੋਲਦਾ ਸੀ। ਪਰ ਸਾਧ ਸੰਗਤ ਜੀ ਕੌਮ ਦਾ ਵੱਡਾ ਹਿੱਸਾ ਸੰਤਾਂ ਨੂੰ ਸ਼ਹੀਦ ਮੰਨਦਾ, ਕੌਮ ਦਾ ਇੱਕ ਨਿਸ਼ਠਾਵਾਨ ਹਿੱਸਾ ਸੰਤਾਂ ਨੂੰ ਚੜ੍ਹਦੀ ਕਲਾ ਵਿੱਚ ਮੰਨਦਾ, ਦੋਵਾਂ ਦੀਆਂ ਭਾਵਨਾਵਾਂ ਨੂੰ ਨਮਸਕਾਰ। ਅਤੇ ਜੂਨ 84 ਦੇ ਅੰਦਰ
ਤੀਜੇ ਘੱਲੂ ਘਾਰੇ ਦੇ ਅੰਦਰ ਸ਼ਹੀਦ ਹੋਏ ਸਿੰਘ ਤੇ ਸਿੰਘਣੀਆਂ, ਬੀਬੀ ਉਪਕਾਰ ਕੌਰ, ਬੀਬੀ ਪਰਮਜੀਤ ਕੌਰ ਜੋ ਸਿੱਖ ਸਟੂਡੈਂਟ ਫੈਡਰੇਸ਼ਨ ਇਸਤਰੀ ਵਿੰਗ ਦੇ ਪ੍ਰਧਾਨ ਸਨ, ਉਹ ਵੀ ਸਾਧ ਸੰਗਤ ਜੀ ਜਾਮੇ ਸ਼ਹਾਦਤ ਪ੍ਰਾਪਤ ਕਰ ਗਏ। ਬੇਅੰਤ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ। ਬਾਬਾ ਠਾਰਾ ਸਿੰਘ ਜੀ ਦੀ ਸ਼ਹਾਦਤ ਹੋਈ, ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਜਨਰਲ ਸ਼ਬੇਗ ਸਿੰਘ ਜੀ, ਸਮੂਹ ਸਿੰਘ ਯੋਧੇ, ਸਿੰਘਾਂ ਸਿੰਘਣੀਆਂ, ਭੁਚੰਗੀਆਂ ਭੁਚੰਗਣਾ ਤੇ ਸਾਰੀਆਂ ਸੰਗਤਾਂ, ਭਾਵੇਂ ਉਹ ਯੁੱਧ ਮੋਰਚੇ ਵਿੱਚ ਲੜੇ ਨਹੀਂ ਪਰ ਸ਼ਹਾਦਤਾਂ ਤਿੰਨਾਂ ਨੇ ਵੀ ਪ੍ਰਾਪਤ ਕੀਤੀਆਂ, ਤਿੰਨਾਂ ਸਾਰਿਆਂ ਸ਼ਹੀਦਾਂ ਨੂੰ ਨਮਸਕਾਰ, ਪ੍ਰਣਾਮ, ਜੋਹਾਰ। ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਸਾਧ ਸੰਗਤ ਜੀ ਅੱਜ ਅਸੀਂ ਸਰਦਾਰੀਆਂ ਮਾਣਦੇ ਹਾਂ, ਜਿਨ੍ਹਾਂ ਦੀਆਂ ਕੁਰਬਾਨੀਆਂ ਦੇ ਸਦਕਾ ਸਾਡੇ ਸਿਰਾਂ ਦੇ ਉੱਪਰ ਦਸਤਾਰਾਂ ਸੋਭਦੀਆਂ ਨੇ, ਜਿਨ੍ਹਾਂ ਦੀ ਕੁਰਬਾਨੀ ਦੇ ਸਦਕਾ ਅਸੀਂ ਸਿਰ ਚੁੱਕ ਕੇ ਮਾਣ ਦੇ ਨਾਲ ਕਹਿੰਦੇ ਹਾਂ ਅਸੀਂ ਸ਼ਹੀਦਾਂ ਦੇ ਵਾਰਸ ਹਾਂ। ਉਹਨਾਂ ਸਾਰਿਆਂ ਸਮੂਹ ਸ਼ਹੀਦਾਂ ਨੂੰ ਨਮਸਕਾਰ, ਪ੍ਰਣਾਮ, ਜੋਹਾਰ। ਚਰਣਾਂ 'ਤੇ ਸੀਸ ਰੱਖ ਕਰਕੇ ਮੁੜ ਨਮਸਕਾਰ। ਸਤਿਗੁਰਾਂ ਦੇ ਚਰਣਾਂ ਵਿਖੇ ਬੇਨਤੀਆਂ ਕਰੀਏ ਸੱਚੇ ਪਾਤਸ਼ਾਹ ਜੀ, ਉਹਨਾਂ ਮਹਾਂਪੁਰਖਾਂ ਦੇ, ਯੋਧਿਆਂ ਦੇ, ਸੂਰਬੀਰਾਂ ਦੇ, ਧਰਮੀ ਮਰਜੀਵੜਿਆਂ ਦੇ ਪਦ ਚਿੰਨ੍ਹਾਂ 'ਤੇ ਚੱਲਣ ਦਾ ਸਾਨੂੰ ਬਲ ਬਖਸ਼ੋ। ਮਹਾਰਾਜ ਕਿਰਪਾਲਤਾ ਕਰਕੇ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਕੇ, ਮਹਾਰਾਜ ਪ੍ਰੇਮ ਰਸ, ਨਾਮ ਰਸ ਦੇ ਨਾਲ ਵੀਰ ਰਸ ਬਖਸ਼ਿਸ਼ ਕਰਕੇ ਸਾਡੇ ਤਾਂ ਵੀ ਕਿਰਤਾਰਥ ਕਰੋ, ਸਾਡਾ ਵੀ ਜਨਮ ਸਫਲਾ ਹੋ ਜਾਵੇ। ਫਿਰ ਤੋਂ ਉਹਨਾਂ ਸਮੂਹ ਸ਼ਹੀਦਾਂ ਨੂੰ ਵਾਰ ਵਾਰ ਪ੍ਰਣਾਮ, ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਸਿਰ ਨਾਲ ਸਿਦਕ ਨਿਭਾਏ। ਸਾਧ ਸੰਗਤ ਜੀ, ਇਤਿਹਾਸਕ ਸਾਕਾ ਬਹੁਤ ਵੱਡਾ ਹੈ ਅਤੇ ਇਹ ਪ੍ਰਸੰਗ ਵੀ ਬਹੁਤ ਵਿਸਥਾਰ ਵਾਲਾ ਹੈ। ਕੱਲ੍ਹ ਵੀ ਬੇਨਤੀ ਕੀਤੀ ਸੀ ਮਸਾ ਜਾਣਨਾ ਕਿ ਸਾਰਾ ਇਤਿਹਾਸ ਸੁਣਾ ਦੇਣਾ। ਇਹ ਇਤਿਹਾਸ ਦੇ ਚੰਦ ਕੁ ਅੰਸ਼ ਨੇ ਜੋ ਆਪ ਜੀ ਦੀ ਨਜ਼ਰ ਭੇਟ ਕੀਤੇ ਜਾਂਦੇ ਨੇ। ਇਤਿਹਾਸ ਬਹੁਤ ਵੱਡਾ ਹੈ। ਸੋ ਸਾਧ ਸੰਗਤ ਜੀ, ਹੁਣ ਰਹਿੰਦੇ ਸਮੇਂ ਦੇ ਅੰਦਰ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਦੇ ਨਾਲ ਜੁੜਦਿਆਂ ਹੋਇਆਂ ਹੋਰ ਲਾਭ ਪ੍ਰਾਪਤ ਕਰੀਏ। ਪਿਆਰ ਦੇ ਨਾਲ ਮੁਖੋਂ ਉਚਾਰੀਏ ਜੀ।

0: ਪੁੰਜ ਗੁਰਬਾਣੀ ਦੇ ਮੁਜੱਸਮੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਦੀ ਬੇਨਤੀ ਹੈ। ਹੇ ਸਾਹਿਬ ਜੀ, ਸਾਡਾ ਜਿਹੜਾ ਮਨ ਹੈ ਦੁਨਿਆਵੀ ਪਦਾਰਥਾਂ ਵੱਲ ਨੂੰ ਜਾਂਦਾ, ਸਰੀਰਾਂ ਦੇ ਮੋਹ ਵੱਲ ਨੂੰ, ਸੰਬੰਧੀਆਂ ਦੇ ਮੋਹ ਵੱਲ ਨੂੰ ਜਾਂਦਾ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਪਦਾਰਥਾਂ ਦੇ ਵੱਲ ਕੋਈ ਧਿਆਨ ਹੀ ਨਹੀਂ ਦਿੰਦੇ। ਜਿੰਨੀ ਮਾਇਆ ਆਉਂਦੀ ਹੈ ਲੰਗਰਾਂ 'ਤੇ, ਇਮਾਰਤਾਂ 'ਤੇ, ਪਰਉਪਕਾਰ ਵਾਸਤੇ, ਸ਼ਹਿਰ ਨੂੰ ਵਸਾਉਣ ਵਾਸਤੇ ਖਰਚ ਕਰੀ ਜਾਂਦੇ ਹੋ, ਮਹਾਰਾਜ ਮਾਇਆ ਨੂੰ ਹੱਥ ਲਾ ਕਰਕੇ ਵੀ ਨਹੀਂ ਦੇਖਦੇ। ਮਾਇਆ ਆਉਂਦੀ ਹੈ ਚੁਕਵਾਈ ਜਾਂਦੇ ਹੋ, ਖਰਚ ਕਰੀ ਜਾਂਦੇ ਹੋ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਇਸ ਮਾਇਆ 'ਤੇ ਪਦਾਰਥਾਂ ਵੱਲ ਆਪ ਜੀਆਂ ਦਾ ਮਨ ਨਹੀਂ ਆਉਂਦਾ, ਕਿਰਪਾਲਤਾ ਕਰਕੇ ਦੱਸੋ ਆਪ ਜੀ ਦੇ ਮਨ ਨੇ ਕਿਵੇਂ ਧੀਰਜ ਧਾਰੀ ਹੈ ਜੋ ਮਾਇਆ ਵੱਲ ਮੁੜਦਾ ਹੀ ਨਹੀਂ, ਇੱਧਰ ਆਉਂਦਾ ਹੀ ਨਹੀਂ। ਤਾਂ ਗੁਰਦੇਵ ਪਿਤਾ ਜੀ ਸਾਰੰਗ ਰਾਗ ਦੇ ਅੰਦਰ ਫਰਮਾਉਂਦੇ ਹਨ ਜੀ,
1: ਮੇਰਾ ਮਨ ਇੱਕ ਹੀ ਪ੍ਰਿਯ ਮੰਗੈ।
0: ਹਜ਼ੂਰ ਫਰਮਾਉਂਦੇ ਨੇ, ਅਬ ਮੋਰੋ ਠਾਕੁਰ ਸਿਓ ਮਨ ਮਾਨਾ। ਜਿਹੜਾ ਸਾਡਾ ਮਨ ਹੈ ਨਾ, ਪਰਮੇਸ਼ਰ ਵਾਹਿਗੁਰੂ ਜੀਆਂ ਦੇ ਅੰਮ੍ਰਿਤ ਨਾਮ ਦੇ ਉੱਪਰ ਐਸਾ ਮੰਨ ਗਿਆ ਹੋਇਆ ਜਿਹੜਾ ਹੋਰ ਕਿਸੇ ਪਦਾਰਥ ਦੇ ਵੱਲ ਆਉਂਦਾ ਹੀ ਨਹੀਂ। ਇਸ ਕਰਕੇ ਜਿਹੜਾ ਸਾਡਾ ਮਨ ਹੈ ਨਾ, ਇੱਕ ਰਾਮ ਜੀ ਦੀ ਬੰਦਗੀ ਦੇ ਕਰਨ ਦੇ ਵਿੱਚ ਜੋ ਪ੍ਰੇਯ ਮੰਗ ਹੈ, ਪ੍ਰੇਯ ਪਿਆਰੇ ਪ੍ਰੀਤਮ ਜੀ ਪਰਮ ਪ੍ਰੇਮ ਦੇ ਆਸਪਦ ਪਰਮੇਸ਼ਰ ਜੀ ਨੇ, ਉਸ ਪਰਮੇਸ਼ਰ ਜੀ ਦੇ ਦਰਸ਼ਨਾਂ ਨੂੰ ਹੀ ਸਾਡਾ ਮਨ ਮੰਗਦਾ ਹੈ। ਵਾਹਿਗੁਰੂ ਜੀ ਦੇ ਦਰਸ਼ਨਾਂ ਤੋਂ ਬਿਨਾਂ ਕਿਸੇ ਦੂਜੇ ਪਦਾਰਥ ਦੀ ਇੱਛਾ ਸਾਡਾ ਹਿਰਦਾ ਕਰਦਾ ਹੀ ਨਹੀਂ ਹੈ ਜੀ।
1: ਵੇਖ ਆਇਓ ਸਰਬ ਥਾਨ ਦੇਸ,
0: ਮਹਾਰਾਜ ਕੇਵਲ ਤਾਂ ਕੇਵਲ ਪਰਮੇਸ਼ਰ ਜੀ ਦੇ ਦਰਸ਼ਨਾਂ 'ਤੇ ਕਿਉਂ ਮਨ ਮੰਨਦਾ ਹੈ। ਦੁਨੀਆਂ ਦੇ ਅੰਦਰ ਕੁਦਰਤੀ ਨਜ਼ਾਰੇ ਬਣੇ ਨੇ, ਸੁੱਖਾਂ ਦੇ ਸਾਧਨ ਬਣੇ ਨੇ, ਉਹਨਾਂ 'ਤੇ ਆਪ ਜੀ ਦਾ ਮਨ ਕਿਉਂ ਨਹੀਂ ਰੀਝਦਾ? ਅਤੇ ਆਪ ਜੀ ਬਚਨ ਕਰਦੇ ਨੇ, ਹੇ ਗੁਰੂ ਪਿਆਰਿਓ, ਅਸੀਂ ਸਾਰਿਆਂ ਥਾਨਾਂ ਨੂੰ, ਸਾਰਿਆਂ ਅਸਥਾਨਾਂ ਨੂੰ ਵੇਖ ਕਰਕੇ, ਵਿਚਾਰ ਕਰਕੇ ਦੇਖ ਲਿਆ ਹੈ ਤੇ ਆਏ
1: ਹਾਂ।
0: ਦੁਨੀਆਂ ਦੇ ਸਾਰੇ ਸੁੱਖ, ਮਾਇਆ ਦੇ ਸਾਰੇ ਸੁੱਖ, ਇਹ ਸਾਰੇ ਮਨ ਨੂੰ ਪ੍ਰਭਾਉਣ ਵਾਲੇ ਜਿਤਨੇ ਮਾਇਆ ਦੇ ਪ੍ਰਲੋਭਨ ਨੇ ਨਾ, ਇਸੇ ਪ੍ਰਕਾਰ ਜਿਤਨੇ ਹੋਰ ਦੁਆਰ ਦੇਵੀਆਂ ਦੇਵਤਿਆਂ ਦੇ ਕਹੇ ਜਾਂਦੇ ਨੇ, ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਪ੍ਰੇਯ ਰੋਮ ਨਾ ਸਮਸਰ ਲਾਗੈ। ਇਹ ਸਾਰੇ ਸੁੱਖ, ਸਾਰੀਆਂ ਕਰਾਮਾਤਾਂ ਤੇ ਸਾਰੇ ਵਰ ਪਰਮੇਸ਼ਰ ਜੀ ਦੇ ਇੱਕ ਰੋਮ ਦੇ ਸਦਰਸ਼ ਵੀ ਨਹੀਂ ਪੁੱਜਦੇ। ਐਸਾ ਸੁੱਖ ਹੈ ਪਰਮੇਸ਼ਰ ਜੀ ਦੇ ਦਰਸ਼ਨਾਂ ਦਾ, ਕਰੋੜਾਂ ਬ੍ਰਹਿਮੰਡਾਂ ਦੇ ਰੰਗ ਤੇ ਕੌਤਕਾਂ ਦੇ ਸੁੱਖ ਪਰਮੇਸ਼ਰ ਜੀ ਦੇ ਦਰਸ਼ਨਾਂ ਦੇ ਰੋਮ ਮਾਤਰ ਨੂੰ ਵੀ ਨਹੀਂ ਪੁੱਜਦੇ ਹਨ ਜੀ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ,
1: ਮੈਂ ਨੀਰੇ ਅਨੇਕ ਭੋਜਨ ਬਹੁ ਬਿੰਜਾ।
0: ਮਹਾਰਾਜ, ਸਾਡਾ ਜਿਹੜਾ ਮਨ ਹੈ ਭੋਜਨਾ ਪਦਾਰਥਾਂ ਤੇ ਬੜਾ ਰੀਝਦਾ ਹੈ। ਚੰਗੇ ਚੰਗੇ ਪਦਾਰਥ ਮਿਲ ਜਾਣ, ਚੰਗੇ ਪਕਵਾਨ ਮਿਲ ਜਾਣ, ਪੱਕੇ ਭੋਜਨ ਮਿਲ ਜਾਣ, ਚੰਗੇ ਸਲੂਣੇ ਮਿਲ ਜਾਣ, ਚੰਗੀਆਂ ਤਰਕਾਰੀਆਂ ਮਿਲ ਜਾਣ, ਚੰਗੀਆਂ ਸਬਜ਼ੀਆਂ ਭਾਜਾਂ ਦਾਲਾਂ ਮਿਲ ਜਾਣ, ਜਦੋਂ ਸਬਜ਼ੀਆਂ ਭਾਜੀਆਂ ਮਿਲ ਜਾਣ, ਮਹਾਰਾਜ ਮਿੱਠੇ ਸਨਿਗਧ ਭੋਜਨ ਘਿਓ ਦੇ ਬਣੇ ਮਿਲ ਜਾਣ, ਸਾਡਾ ਮਨ ਤੇ ਉੱਧਰ ਨੂੰ ਉੱਲਰ ਜਾਂਦਾ, ਉੱਧਰ ਨੂੰ ਡੋਲ ਜਾਂਦਾ। ਮਹਾਰਾਜ, ਜਿੱਥੇ ਪਦਾਰਥਾਂ ਵੱਲ ਆਪ ਜੀ ਦਾ ਮਨ ਨਹੀਂ ਰੀਝਦਾ, ਕੀ ਇਹ ਛਕਣ ਵਾਲੇ ਪਦਾਰਥਾਂ ਵੱਲ ਵੀ ਆਪ ਜੀ ਦਾ ਮਨ ਨਹੀਂ ਆਉਂਦਾ? ਇਹ ਚੰਗੀਆਂ ਚੰਗੀਆਂ ਖੁਸ਼ਬੂਆਂ ਭੋਜਨਾਂ ਦੀਆਂ ਸਭਨਾਂ ਦੇ ਮਨ ਖਿੱਚਦੀਆਂ ਨੇ, ਕਿ ਆਪ ਜੀ ਦਾ ਮਨ ਨਹੀਂ ਖਿੱਚਿਆ ਜਾਂਦਾ? ਤੇ ਸਤਿਗੁਰੂ ਜੀ ਫਰਮਾਉਂਦੇ ਹਨ,
1: ਮੈਂ ਨੀਰੇ ਅਨੇਕ ਭੋਜਨ ਬਹੁ ਬਿੰਜਨ।
0: ਤੇ ਹਜ਼ੂਰ ਫਰਮਾਉਂਦੇ ਨੇ, ਸਾਡੇ ਸਨਮੁਖ, ਸਾਡੇ ਸਾਹਮਣੇ ਅਨੇਕ ਭੋਜਨ ਬਹੁਤ ਤਰ੍ਹਾਂ ਦੇ, ਛੇ ਰਸਾਂ ਵਾਲੇ 36 ਪ੍ਰਕਾਰ ਦੇ ਭੋਜਨ, ਬਹੁ ਬਿੰਜਨ, ਬਹੁਤ ਜ਼ਿਆਦਾ ਵਿਅੰਜਨ ਬਣਾ ਕਰਕੇ ਸਾਡੇ ਅੱਗੇ ਕੋਈ ਨੀਰੇ, ਨੇਰੇ ਦਾ ਅਰਥ ਹੈ ਅਰਪਣ ਕਰ ਦੇਵੇ, ਪਰੋਸ ਦੇਵੇ, ਬਹੁਤ ਪਦਾਰਥ ਭੋਜਨ ਸਾਡੇ ਅੱਗੇ ਕੋਈ ਪਰੋਸ ਦੇਵੇ।
1: ਤਿੰਨ ਸਿਉ ਦ੍ਰਿਸ਼ਟ ਨਾ ਕਰਾ ਰੁਚਾਂਗਾ।
0: ਤੇ ਸਾਡੇ ਮਨ ਦੀ ਰੁਚੀ ਉੱਧਰ ਕੋਈ ਹੁੰਦੀ ਹੋਈ ਨਹੀਂ, ਇਸ ਕਰਕੇ ਅਸੀਂ ਨਿਮਖ ਮਾਤਰ ਦ੍ਰਿਸ਼ਟੀ ਵੀ ਆਪਣੀ ਉਹਨਾਂ ਪਦਾਰਥਾਂ ਦੇ ਵੱਲ ਨਹੀਂ ਕਰਦੇ ਹਾਂ।
1: ਹਰ ਰਸ ਚਾਹੈ ਪ੍ਰਿਯ ਪ੍ਰਿਯ ਮੁਖ ਤੇਰਾ।
0: ਸੋ ਮਹਾਰਾਜ, ਫਿਰ ਆਪ ਜੀ ਭੋਜਨਾਂ ਦਾ ਰਸ ਵੀ ਪ੍ਰਵਾਨ ਨਹੀਂ ਕਰਦੇ, ਮਾਇਆ ਦੇ ਰਸ ਵੀ ਪ੍ਰਵਾਨ ਨਹੀਂ ਕਰਦੇ? ਮਹਾਰਾਜ, ਆਪ ਜੀ ਕਿਹੜਾ ਰਸ ਪ੍ਰਵਾਨ ਕਰਦੇ, ਕਿਹੜਾ ਰਸ ਚਾਹੁੰਦੇ ਹੋ? ਸਤਿਗੁਰੂ ਜੀ ਫਰਮਾਉਂਦੇ ਨੇ, ਹਰ ਰਸ ਚਾਹੈ। ਸਾਡਾ ਜਿਹੜਾ ਮਨ ਹੈ ਨਾ, ਸਾਡਾ ਜਿਹੜਾ ਹਿਰਦਾ ਹੈ ਨਾ, ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੇ ਅੰਮ੍ਰਿਤ ਰਸ ਦੀ ਹੀ ਸਦਾ ਚਾਹਨਾ ਕਰਦਾ, ਸਦਾ ਇੱਛਾ ਕਰਦਾ, ਸਦਾ ਲੋੜਦਾ ਹੈ। ਪ੍ਰਿਯ ਪ੍ਰਿਯ ਮੁਖ ਟੇਰੈ, ਸਾਡਾ ਜਿਹੜਾ ਹਿਰਦਾ ਹੈ ਨਾ, ਉਹ ਜਿਵੇਂ ਬਬੀਹਾ ਪ੍ਰਿਓ ਪ੍ਰਿਓ ਬੋਲਦਾ ਹੈ ਨਾ, ਸਾਡਾ ਮਨ ਪਿਆਰਾ ਹੀ ਪਿਆਰਾ ਵਾਹਿਗੁਰੂ ਜੀ ਦਾ ਨਾਮ ਬੋਲਦਾ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਨਾਮ ਉਚਾਰਦਾ ਹੈ। ਪ੍ਰਿਯ ਪ੍ਰਿਯ ਮੁਖ ਟੇਰੈ। ਅਸੀਂ ਹਿਰਦੇ ਕਰਕੇ ਵੀ ਪ੍ਰਿਓ ਪ੍ਰਿਓ ਪਤੀ ਪਰਮੇਸ਼ਰ ਨੂੰ ਪੁਕਾਰਦੇ ਹਾਂ, ਮੁਖ ਦੇ ਵਿੱਚੋਂ ਵੀ ਪਰਮੇਸ਼ਰ ਜੀ ਦਾ ਹੀ ਨਾਮ ਉਚਾਰਦੇ
1: ਹਾਂ।
0: ਮਹਾਰਾਜ ਆਪ ਜੀ ਦਾ ਹਿਰਦਾ ਨਾਮ ਦੇ ਉੱਪਰ ਕਿੰਨਾ ਕੁ ਰੀਝ ਰਿਹਾ ਦੱਸਣਾ ਕਰੋ। ਹਜ਼ੂਰ ਫਰਮਾਉਂਦੇ ਨੇ ਜਿਸ ਪ੍ਰਕਾਰ ਅਲ ਜਿਹੜਾ ਭਵਰਾ ਹੁੰਦਾ ਨਾ, ਉਹ ਕਵਲਾ ਕਮਲ ਦੇ ਫੁੱਲ ਦੇ ਉੱਪਰ ਲੁਭਾਏਮਾਨ ਹੁੰਦਾ ਤੇ ਮਕਰੰਦ ਰਸ ਨੂੰ ਮਾਣਦਾ। ਸਾਡਾ ਮਨ ਰੂਪੀ ਜਿਹੜਾ ਭਵਰਾ ਇਹ ਕਮਲਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਕਮਲ ਦੀ ਨਿਆਈ ਉੱਜਲ ਮੈਂ ਚਰਨਾਂ ਦੇ ਉੱਪਰ ਲੁਭਾਏਮਾਨ ਹੋਇਆ, ਭਗਤੀ ਦੇ ਮਕਰੰਦ ਰਸ ਨੂੰ ਸਦਾ ਮਾਣਦਾ ਹੈ।
1: ਗੁਣ ਨਿਧਾਨ ਮਨ ਮੋਹਨ ਲਾਲਨ,
0: ਵਾਹਿਗੁਰੂ ਜੀ ਦੇ ਸਨਮੁਖ ਫਰਮਾਉਂਦੇ ਨੇ ਇਹ ਗੁਣਾਂ ਦੇ ਸਾਗਰ, ਗੁਣਾਂ ਦੇ ਖਜ਼ਾਨੇ, ਮਨ ਨੂੰ ਮੋਹ ਲੈਣ ਵਾਲੇ, ਭਗਤਾਂ ਦੇ ਹਿਰਦਿਆਂ ਦੇ ਵਿੱਚੋਂ ਆਪਣੇ ਸਰੀਰਾਂ ਦਾ ਵੀ ਮੋਹ ਹਨਨ ਕਰ ਦੇਣ ਵਾਲੇ। ਹੁਣੇ ਜੂਨ 84 ਦੇ ਸੂਰਬੀਰ ਬਹਾਦਰਾਂ ਦੀ ਗਾਥਾ ਦੇ ਅੰਸ਼ਕ ਮਾਤਰ ਸਰਵਣ ਕੀਤੇ ਨੇ ਨਾ, ਨਾ ਘਰ ਦਾ ਮੋਹ, ਨਾ ਪਰਿਵਾਰ ਦਾ ਮੋਹ, ਸਾਧ ਸੰਗਤ ਜੀ ਮੋਹ ਤੇ ਕਿਸੇ ਪ੍ਰਕਾਰ ਦਾ ਹੈ ਹੀ ਨਹੀਂ, ਕਿਉਂਕਿ ਪਰਮੇਸ਼ਰ ਜੀ ਨੇ ਆਪਣੇ ਪਿਆਰਿਆਂ ਦੇ ਮਨਾਂ ਵਿੱਚੋਂ ਮੋਹ ਦਾ ਹਨਨ ਕਰ ਦਿੱਤਾ ਹੈ। ਸਤਿਗੁਰੂ ਜੀ ਬਚਨ ਕਰਦੇ ਨੇ ਪਿਆਰਿਆਂ ਦੇ ਮਨਾਂ 'ਚੋਂ ਮੋਹ ਦਾ ਹਨਨ ਕਰਨ ਵਾਲੇ, ਹੇ ਲਾਲਨ ਅਤਿਅੰਤ ਪਿਆਰੇ ਕੀਮਤੀ ਅਮੁੱਲਕ ਵਾਹਿਗੁਰੂ ਜੀ,
1: ਸੁਖਦਾਈ ਸਰਬੰਗ
0: ਸਾਡੇ ਤਾਈ, ਸਰਬੰਗ ਹੈ ਸਰਬੰਗਾ ਕਰਕੇ ਨੇਤਰਾਂ ਕਰਕੇ ਆਪ ਜੀ ਦੇ ਦਰਸ਼ਨ ਸੁਖਦਾਈ ਨੇ, ਕੰਨਾਂ ਕਰਕੇ ਆਪ ਜੀ ਦਾ ਨਾਮ ਸਰਵਣ ਕਰਨਾ ਸੁਖਦਾਈ ਹੈ, ਜਿਹਬਾ ਕਰਕੇ ਆਪ ਜੀ ਦਾ ਨਾਮ ਜਪਣਾ ਸੁਖਦਾਈ ਹੈ, ਚਰਨਾਂ ਕਰਕੇ ਸੰਗਤ ਵਿੱਚ ਜਾਣਾ ਸੁਖਦਾਈ ਹੈ, ਹੱਥਾਂ ਕਰਕੇ ਆਪ ਜੀ ਦੇ ਚਰਨਾਂ ਦਾ ਸਪਰਸ਼ ਸੁਖਦਾਈ ਹੈ, ਸੁਖਦਾਈ ਸਰਬੰਗ ਹੈ। ਮਹਾਰਾਜ ਆਪ ਜੀ ਨੂੰ ਪੜ੍ਹਨਾ, ਸੁਣਨਾ, ਬੋਲਣਾ, ਉਚਾਰਨਾ, ਪ੍ਰਚਾਰਨਾ ਸਰਬਤ ਪ੍ਰਕਾਰ ਸਾਡੇ ਅੰਗਾਂ ਲਈ ਸੁਖਦਾਈ ਹੈ, ਸਰਬੰਗ ਹੈ, ਸਰਬਤ ਪ੍ਰਕਾਰ ਸਾਡੇ ਹਿਰਦੇ ਨੂੰ ਆਪ ਹੀ ਸੁਖ ਦੇਣ ਵਾਲੇ ਹੋ ਜੀਓ।
1: ਗੁਰੂ ਨਾਨਕ ਪ੍ਰਭ ਪਾਹੇ ਪਠਾਇਓ,
0: ਹੇ ਪਿਆਰਿਓ ਗੁਰਸਿੱਖੋ, ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ, ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਸਾਡੇ ਤਾਈ ਪ੍ਰੇਮ ਰੂਪੀ ਚਿੱਠੀ, ਨਾਮ ਰੂਪੀ ਚਿੱਠੀ ਦੇ ਕਰਕੇ ਪ੍ਰਭੂ ਪਰਮੇਸ਼ਰ ਜੀ ਦੇ ਪਾਸ ਭੇਜਿਆ ਹੈ।
1: ਸਖਾ ਗੱਲ ਲਾਗਾ,
0: ਇਸ ਕਰਕੇ ਅਸੀਂ ਪਰਮੇਸ਼ਰ ਜੀ ਦੇ ਸਨਮੁਖ ਬੇਨਤੀਆਂ ਕਰਦੇ ਹਾਂ, ਹੇ ਸਖਾ, ਹੇ ਸਾਡੇ ਮਿੱਤਰ, ਹੇ ਸਾਡੇ ਦੋਸਤ, ਹੇ ਸਾਡੇ ਪਰਮ ਪਿਆਰ ਦੇ ਅਸਪਤ ਪ੍ਰੀਤਮ ਜੀ, ਕਿਰਪਾਲਤਾ ਕਰੋ, ਗੱਲ ਲਾਗੈ, ਸਾਨੂੰ ਗੱਲ ਲਗਾਉਣਾ ਕਰੋ ਮਹਾਰਾਜ, ਸਾਨੂੰ ਗੱਲ ਲਾਉਣਾ ਕਰੋ, ਅਸੀਂ ਆਪ ਜੀ ਦੇ ਇਸ ਪਰਮ ਪਿਆਰ ਦੀ ਉਡੀਕ ਕਰਦੇ ਹਾਂ, ਪ੍ਰਭ ਮੋਹੇ ਕਬ ਗੱਲ ਲਾਵ ਹੈਗੇ, ਬੇਨਤੀਆਂ ਕਰਦੇ ਹਾਂ, ਹੇ ਸਖਾ, ਹੇ ਮਿੱਤਰ ਪਰਮੇਸ਼ਰ ਜੀ, ਕਿਰਪਾ ਕਰਕੇ ਸਾਨੂੰ ਆਪਣੇ ਗੱਲ ਦੇ ਨਾਲ ਲਾ ਲੈਣਾ ਕਰੋ ਜੀ। ਪਿਆਰਿਓ ਗੁਰਸਿੱਖੋ, ਇਸ ਪ੍ਰਕਾਰ ਗੱਲ ਲਾਉਣ ਤੋਂ ਭਾਵ ਹੈ ਅਭੇਦ ਕਰਨਾ, ਵਾਹਿਗੁਰੂ ਜੀ ਸਾਨੂੰ ਆਪਣੇ ਸਰੂਪ ਰੂਪ ਦੇ ਨਾਲ ਅਭੇਦ ਕਰ ਲੈਣਾ ਕਰੋ ਜੀ, ਵਾਹਿਗੁਰੂ ਜੀ ਦੀ ਅਭੇਦਤਾ ਹੀ ਲੋੜਦੇ ਹਾਂ, ਹੋਰ ਕਿਸੇ ਪਦਾਰਥ ਦੇ ਭੋਜਨ ਬਿੰਜਣ ਵੱਲ ਸਾਡਾ ਮਨ ਕਦਾਚਕ ਵੀ ਰੰਚਕ ਮਾਤਰ, ਲਿਸ ਮਾਤਰ, ਤਿਲ ਮਾਤਰ ਵੀ ਨਹੀਂ ਜਾਂਦਾ, ਇੱਕ ਵਾਹਿਗੁਰੂ ਜੀ ਦੇ ਪਿਆਰ ਅਤੇ ਸਰੂਪ ਦੇ ਅੰਦਰ ਹੀ ਸਮਾਏ ਰਹਿੰਦੇ ਹਾਂ। ਇਸ ਪ੍ਰਕਾਰ ਗੁਰ ਅਰਜੁਨ ਪ੍ਰਤੱਖ ਹਰ, ਵਾਹਿਗੁਰੂ ਜੀ ਦੀ ਜ਼ਾਹਰਾ ਮੂਰਤ ਸਰਬਤ ਸੰਸਾਰ ਦੇ ਸਰਬਤ ਜੀਵਾਂ ਦੇ ਅੰਦਰ, ਹਿਰਦਿਆਂ ਦੇ ਅੰਦਰ ਵਾਹਿਗੁਰੂ ਜੀ ਦਾ ਪਿਆਰ ਪੈਦਾ ਕਰਨ ਵਾਸਤੇ ਅੰਮ੍ਰਿਤਮਈ ਬਚਨਾਂ ਨੂੰ ਉਚਾਰਦੇ ਹਨ ਜੀ। ਪਾਵਨ ਗੁਰੂ ਉਪਦੇਸ਼ਾਂ ਦੀ ਵਿਚਾਰ ਕਰਦੇ ਹਾਂ, ਪਾਵਨ ਗੁਰ ਇਤਿਹਾਸ, ਸਤਿਗੁਰੂ ਜੀ ਦੇ ਸੂਰਬੀਰ ਸਿੰਘਾਂ ਦਾ ਇਤਿਹਾਸ ਆਪ ਸੰਗਤਾਂ ਦੀ ਨਜ਼ਰ ਕਰਦੇ ਹਾਂ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ, ਫਿਰ ਤੋਂ ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਸਿਰ ਨਾਲ ਸਿਦਕ ਨਿਭਾਏ, ਗੁਰ ਚਰਨਾਂ ਵਿਖੇ ਰਜੋਈਆਂ ਕਰੀਏ ਸੱਚੇ ਸਾਹਿਬ ਜੀ, ਜੋ ਆਪ ਜੀਆਂ ਨੇ ਕਥਨ ਅਤੇ ਸਰਵਣ ਕਰਵਾਇਆ, ਕਿਰਪਾਲਤਾ ਕਰਕੇ ਸਾਡੇ ਮਨਾਂ ਦੇ ਅੰਦਰ, ਹਿਰਦਿਆਂ ਦੇ ਅੰਦਰ ਵਸਾ ਦੇਵੋ ਜੀ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਜੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ

रचियो जानहु चतुर सुजान जह ते उपजो नानका लीन ताहि मैं मान।

ਸਮੂਹ ਪ੍ਰਬੰਧਕਾਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਵਾਏ ਗਏ। ਪੜ੍ਹੀ ਸੁਣੀ ਬਾਣੀ।

ਸੰਕਨ ਕੀ ਧੁਨ ਘੰਟਨ ਕੀ ਕਰ

0: ਵਾਰ ਵਾਹਿਗੁਰੂ ਕੇ ਲਾ ਜਸ ਗੋਬਿੰਦਾਸ ਦਵਾਰ
1: ਦੋਰਾ ਰਾਜ ਕੀ ਕਾ ਖਾਲਸਾ ਆਗੇ ਰਹਿ ਨਾ ਕੋਈ ਖਵਾਰ ਹੋਏ ਸਮ ਲੈਂਗੇ ਜੇ ਸੰਜ ਹੋਏ ਦੋਰਾ ਉੜ ਕੇ ਸੁਭਾ ਮਲੇਸ਼ ਕੀ ਕਲਪੁੜਾ ਪਸਾ ਡੰਕਾ ਬਾਜ
0: ਬਿਜਕਾ ਨਹੀਂ ਕਰੇ ਗਵਤਾਰ
1: ਚਤਰ ਚਕਰ ਵਰਤੀ ਚਤਰ ਚਕਰ ਭੁਗਤੇ ਸੁਯਾਮ ਮੋ ਸੁਬੰਧ ਰਵਦਾਸ ਜੁਤੇ ਦੁਕਾਲ ਕਰਨਾ ਸੀ ਦਿਆਲ ਸਰੂਪੇ ਸਦਾ ਅੰਗ ਸੰਗਿਆ ਭੰਗਮ ਵਿਭੂਤੇ ਦੇਖ ਤੇ ਗੁਪਤੇ ਨਿਰਮਿਦੰਗ ਆਪਤ ਜਨਾਨ ਗੁਰੂ ਗੋਬਿੰਦ ਸਿੰਘ ਜੀ ਕਾਲ ਜੀ ਸਹਾਈ ਦਰਬਾਰ ਵਿੱਚ ਦਰਬਾਰਾ ਸਚਨ ਮਸੇ ਨਰਕਾਰਾ ਲਸ਼ਕਰੀ ਤੇ ਦਰਬਾਰਾ ਸਦੇ ਤੇ ਨਮਸਕਾਰਾ ਦੋਹਰਾ ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਪੁਰੀ ਅਵਤਾਰ ਜਗਮਗ ਜੋਤ ਵਿਰਾਜ ਰਹੀ ਸ੍ਰੀ

ਹਰ ਜਨਮ ਮਰਨ ਬਿਹੀਨ ਦਸ ਚਾਰ ਚਾਰ ਪ੍ਰਬੀਨ ਅਕਲੰਕ ਰੂਪ ਅਪਾਰ ਅਨਛਿਜ ਤੇਜ ਉਦਾਰ ਅਨਭਿਜ ਰੂਪ ਦੁਰੰਤ ਸਭ ਜਗਤ ਭਗਤ ਮਹੰਤ ਜਸ ਤਿਲਕ ਭੂਬ੍ਰਿਦ ਭਾਨ ਦਸ ਚਾਰ ਚਾਰ ਨਿਧਾਨ ਅਕਲੰਕ ਰੂਪ ਅਪਾਰ ਸਭ ਲੋਕ ਸੋਕ ਵਿਦਾਰ ਕਲਕਾਲ ਕਰਮ ਬਿਹੀਨ ਸਭ ਕਰਮ ਧਰਮ ਪ੍ਰਬੀਨ ਅਨਖੰਡ ਅਤੁਲ ਪ੍ਰਤਾਪ ਸਭ ਥਾ ਪਿਓ ਜੇ ਥਾਪ ਅਨਖੇਦ ਭੇਦ ਅਛੇਦ ਮੁਖਚਾਰ ਗਾਵਦ ਬੇਦ ਜਿਹ ਨੇਤ ਨਿਗਮ ਕਹੰਤ ਮੁਖਚਾਰ ਭਗਤ ਬੇਅੰਤ ਅਨਭਿਜ ਅਤੁਲ ਪ੍ਰਤਾਪ ਅਨਖੰਡ ਅਮਿਤ ਅਥਾਪ ਜਿਹ ਕੀਨ ਜਗਤ ਪਸਾਰ ਚਿਓ ਵਿਚਾਰ ਵਿਚਾਰ ਅਨੰਤ ਰੂਪ ਅਖੰਡ ਅਤੁਲ ਪ੍ਰਤਾਪ ਪ੍ਰਚੰਡ ਜਹ ਅੰਡ ਤੈ ਬ੍ਰਹਮੰਡ ਕੀ ਨੇ ਸੋ ਚੌਦਹ ਖੰਡ ਸਭ ਕੀਨ ਜਗਤ ਪਸਾਰ ਅਵਿਅਗਤ ਰੂਪ ਉਦਾਰ ਜਹ ਕੋਟ ਇੰਦਰ ਨਿਰਪਾਰ ਕਈ ਬ੍ਰਹਮ ਵਿਸ਼ਨ ਵਿਚਾਰ ਕਈ ਰਾਮ ਕ੍ਰਿਸ਼ਨ ਰਸੂਲ ਬਿਨ ਭਗਤ ਕੋ ਨਾ ਕਬੂਲ ਕਈ ਸਿੰਧ ਬਿੰਦ ਨਗੇਂਦਰ ਕਈ ਮਾਚ ਕਛ ਫਨੇਂਦਰ ਕਈ ਦੇਵ ਆਦਿ ਕੁਮਾਰ ਕਈ ਕ੍ਰਿਸ਼ਨ ਬਿਸਨ ਅਵਤਾਰ ਕਈ ਇੰਦਰਾ ਬਾਰ ਬੁਹਾਰ ਕਈ ਵੇਦ ਔਮਗੁਚਾਰ ਕਈ ਰੋਦਰ ਛੋਦਰ ਸਰੂਪ ਕਈ ਰਾਮ ਕ੍ਰਿਸ਼ਨ ਅਨੂਪ ਕਈ ਕੋਖ ਕਾ ਭਣੰਤ ਕਈ ਵੇਦ ਭੇਦ ਕਹੰਤ ਕਈ

ਸਰੂਪ ਜਸ ਹੈ ਕਬ

कहा संजम कहा सोगे कवना।

ਜਗਮਾਨੇ ਆਪ ਪ੍ਰਮਾਤੇ

ਪਰਮ ਸਨਮਾਨ ਯੋਗ ਜੁਗਹ ਜੁਗਾ ਟਲ ਚਬਰ ਛਤਰ ਤਖਤ ਸਿੰਘਾਸਨ ਦੇ ਮਾਲਕ ਗੁਰਤਾ ਗੱਦੀ ਦੇ ਬਿਰਾਜਮਾਨ ਕਲਯੁਗ ਕੇ ਜਹਾਜ ਸ਼ਬਦਾ ਅਵਤਾਰ ਦਸਾਂ ਗੁਰਾਂ ਦੀ ਜੋਤ ਬਾਣੀ ਕੇ ਬੋਹਿਤ ਕਲਯੁਗ ਕੇ ਜਹਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਆਪ ਜੀ ਸਾਰੇ ਹੀ ਵਡਭਾਗੇ ਹੋ ਜੋ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਇਸ ਪਾਵਨ ਪਵਿੱਤਰ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਇਸ ਪਾਵਨ ਅਸਥਾਨ 'ਤੇ ਆਪ ਜੀ ਦਰਸ਼ਨ ਦੀਦਾਰੇ ਕਰ ਰਹੇ ਗੁਰਬਾਣੀ ਦਾ ਰਸਭਿੰਨਾ ਅੰਮ੍ਰਿਤ ਕੀਰਤਨ ਆਪ ਜੀ ਸਰਵਣ ਕਰ ਰਹੇ ਹੋ। ਹੁਣ ਸਮਾਂ ਹੈ ਪਿਆਰੋ ਤਖਤ ਸਾਹਿਬ ਜੀ ਦੀ ਮਰਿਆਦਾ ਅਨੁਸਾਰ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲਥਾ ਸ਼ਾਹ ਸ਼ਹਿਨਸ਼ਾਹ ਬਾਦਸ਼ਾਹ ਦਰਵੇਸ਼ ਚੋਜੀ ਪ੍ਰੀਤਮ ਬਾਲਾ ਪ੍ਰੀਤਮ ਦੀਨਾ ਨਾਥ ਦੀਨਾ ਬੰਧੂ 14 ਜੰਗਾਂ ਯੁੱਧਾਂ ਦੇ ਜੇਤੂ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਜੀਵਨ ਦੀ ਗੁਰ ਇਤਿਹਾਸ ਦੀ ਵਿਚਾਰ ਲੜੀਵਾਰ ਕਥਾ ਚੱਲ ਰਹੀ ਹੈ। ਜਿਸ ਤਰ੍ਹਾਂ ਗੁਰੂ ਰੂਪ ਪਿਆਰੀ ਸਾਰ ਸੰਗਤ ਜੀਓ ਆਪ ਜੀ ਭਲੀ ਪ੍ਰਕਾਰ ਜਾਣਦੇ ਹੋ ਜੋ ਅੱਜ ਦਾ ਦਿਨ ਹੈ ਜੂਨ 1984 6 ਜੂਨ ਜੋ ਮੌਜੂਦਾ ਭਾਰਤੀ ਸਰਕਾਰ ਵੱਲੋਂ ਜੋ ਫੌਜਾਂ ਨੂੰ ਆਦੇਸ਼ ਹੁਕਮ ਕੀਤਾ ਸੀ ਕਿ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਆਪਣੇ ਫੌਜਾਂ ਦੇ ਸਮੇਤ ਅੰਦਰ ਦਾਖਲਾ ਕਰਨ ਦੇ ਵਾਸਤੇ ਕਹਿੰਦੇ ਪਿਆਰਿਓ ਇਸ 6 ਜੂਨ ਦੇ ਵਿੱਚ ਭਾਰਤੀ ਫੌਜਾਂ ਵੱਲੋਂ ਕਈ ਤਰੀਕਿਆਂ ਦੇ ਨਾਲ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਪਰਿਕਰਮਾ ਦੇ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਸੀ ਪਰ ਗੁਰੂ ਕੇ ਖਾਲਸੇ ਸਿੰਘ ਸੂਰਮਿਆਂ ਦੇ ਐਸਾ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਜਿਹਦੇ ਕਰਕੇ ਉਹ ਸਾਰੇ ਹੀ ਭਾਰਤੀ ਫੌਜ ਨਿਸਫਲ ਕਾਮਯਾਬੀ ਹੋਈ। ਕਹਿੰਦੇ ਪਿਆਰ ਉਸ ਵੇਲੇ ਸਾਰੇ ਭਾਰਤੀ ਫੌਜਾਂ ਦੇ ਵੱਲੋਂ ਇਸ ਪ੍ਰਕਾਰ ਦੀ ਇੱਕ ਬਣਤਣ ਬਖਤਰ ਬਣਾਇਆ ਗਿਆ ਜੋ ਉਹਨਾਂ ਦਾ ਭਾਰਤੀ ਫੌਜਾਂ ਦੇ ਵੱਲੋਂ ਸਿਪਾਹੀਆਂ ਦਾ ਇੱਕ ਜੱਥਾ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਅੰਦਰ ਵੜਨ ਦਾ ਕੋਸ਼ਿਸ਼ ਕੀਤੀ ਸੀ ਜੋ ਕਾਮਯਾਬ ਹੋਏ। ਉਸ ਤੋਂ ਬਾਅਦ ਕਹਿੰਦੇ ਨੇ ਪਿਆਰ ਹੌਲੀ ਹੌਲੀ ਉਸ ਭਾਰਤੀ ਫੌਜਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਅੰਮ੍ਰਿਤਸਰ ਸਾਹਿਬ ਦੇ ਪਰਿਕਰਮਾ ਦੇ ਵਿੱਚ ਇੱਕ ਟੈਂਕ ਅੰਦਰ ਵੱਢਣ ਦੀ ਕੋਸ਼ਿਸ਼ ਕੀਤੀ ਜੋ ਕਾਮਯਾਬੀ ਹੋਈ ਉਹ ਟੈਂਕ ਅੰਦਰ ਉਹਨਾਂ ਨੇ ਵੱਢ ਦਿੱਤਾ ਹੈ। ਕਹਿੰਦੇ ਉਸ ਟੈਂਕ ਦੇ ਦੁਆਰਾ ਪਰਿਕਰਮਾ ਦੇ ਵਿੱਚ ਜਿੱਥੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜੋ ਸਿਰ ਭੇਟ ਅਸਥਾਨ ਹੈ ਉੱਥੇ ਜਿਵੇਂ ਹੀ ਟੈਂਕ ਉੱਧਰ ਚੱਲਦਿਆਂ ਹੋਇਆ ਉੱਥੇ ਪਹੁੰਚਿਆ ਐਸੀ ਸ਼ਹੀਦਾਂ ਦੀ ਕਿਰਪਾ ਵਰਤੀ ਹੈ ਕਿ ਉਸੇ ਵੇਲੇ ਟੈਂਕ ਉਸ ਪਰਿਕਰਮਾ ਦੇ ਧਰਤੀ ਦੇ ਉੱਪਰ ਉਸ ਜ਼ਮੀਨ 'ਤੇ ਥੱਲੇ ਹੀ ਵੱਢ ਗਿਆ ਸੀ। ਕਹਿੰਦੇ ਹੌਲੀ ਹੌਲੀ ਫਿਰ ਭਾਰਤੀ ਫੌਜਾਂ ਦੇ ਵੱਲੋਂ ਅੰਦਰ ਹੋਰ ਵੀ ਟੈਂਕ ਅੰਦਰ ਵੱਢ ਕੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਪਾਵਨ ਪਵਿੱਤਰ ਉਸ ਇਮਾਰਤ ਦੇ ਅਸਥਾਨ 'ਤੇ ਗੁਰਧਾਮ ਦੇ ਉੱਪਰ ਟੈਂਕਾਂ ਦੇ ਹਮਲੇ ਕੀਤੇ ਗਏ ਸਨ ਪਿਆਰਿਓ। ਨਾਲ ਹੀ ਨਾਲ ਹੋਰ ਵੀ ਜ਼ਿਆਦਾ ਜ਼ਹਿਰੀਲੇ ਗਿਆਸ ਹਥੁਰਾਂ ਦੇ ਗਿਆਸ ਐਸੀ ਕਈ ਤਰ੍ਹਾਂ ਤਰ੍ਹਾਂ ਦੇ ਗਿਆਸ ਦੇ ਹਮਲੇ ਵੀ ਉਸ ਪ੍ਰਕਰਮਾ ਦੇ ਵਿੱਚ ਭਾਰਤੀ ਫੌਜਾਂ ਦੇ ਵੱਲੋਂ ਕੀਤੇ ਗਏ ਸਨ ਜਿਹਦੇ ਕਰਕੇ ਕਈ ਉਸ ਭਾਰਤੀ ਫੌਜ ਦੇ ਟੈਂਕਾਂ ਦਾ ਹਮਲਾ ਉਹਨਾਂ ਦੇ ਸਾਹਮਣੇ ਮੂੰਹ ਤੋੜ ਜਵਾਬ ਦਿੰਦਿਆਂ ਹੋਇਆਂ ਖਾਲਸੇ ਸਿੰਘ ਸੂਰਬੀਰਾਂ ਨੇ ਮੂੰਹ ਤੋੜ ਜਵਾਬ ਦਿੱਤਾ ਹੈ। ਆਪਣੀ ਜਾਨ ਦੀ ਪਰਵਾਹ ਨਾ ਕੀਤੀਆਂ ਉਸ ਸੂਰਮਿਆਂ ਨੇ ਉਸ ਭਾਰਤੀ ਫੌਜ ਦਾ ਸਾਹਮਣਾ ਕੀਤਾ ਹੈ। ਕਹਿੰਦੇ ਪਿਆਰੋ ਉਸ ਵੇਲੇ ਟੈਂਕਾਂ ਦੇ ਦੁਆਰਾ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ ਹਮਲੇ ਕੀਤੇ ਗਏ ਸਨ ਅਤੇ ਹੋਰ ਨਾਲ ਦੀ ਨਾਲ 2, 3, 4 ਟੈਂਕ ਇਸ ਪ੍ਰਕਾਰ ਅੰਦਰ ਦਰਬਾਰ ਸਾਹਿਬ ਦੇ ਵਿੱਚ ਪ੍ਰਵੇਸ਼ ਕੀਤੇ ਜਿਹਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ ਟੈਂਕਾਂ ਦੇ ਤੋਪਾਂ ਦੁਆਰਾ ਹਮਲਾ ਕੀਤਾ ਗਿਆ ਹੈ ਜਿਹਦੇ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਇਮਾਰਤ ਉਹ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਸੀ। ਉਸ ਵੇਲੇ ਕਹਿੰਦੇ ਪਿਆਰਿਓ ਉਹ ਮਰਦ ਅਗੰਬੜੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਉਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਭੋਰੇ ਦੇ ਵਿੱਚ ਜਿੰਨੇ ਵੀ ਬਚੇ ਕੁਚੇ ਸਿੰਘ ਸਨ
ਉਹਨਾਂ ਸਾਰਿਆਂ ਨੂੰ ਅਕਾਲ ਤਖਤ ਸਾਹਿਬ ਦੇ ਭੋਰੇ ਵਿੱਚ ਲਿਜਾ ਕਰਕੇ ਸਤਿਗੁਰਾਂ ਦੇ ਪਾਤਸ਼ਾਹ ਦੇ ਅੱਗੇ ਬੇਨਤੀ ਅਰਦਾਸਾਂ ਕੀਤੀਆਂ ਸਨ ਅਤੇ ਹੋਰ ਵੀ ਜਿੰਨੇ ਗੁਰੂ ਕੇ ਖਾਲਸੇ ਸਿੰਘ ਉੱਥੇ ਮੌਜੂਦ ਸਨ ਸ਼ਸਤਰ ਵਸਤਰਾਂ ਦੇ ਨਾਲ ਤਿਆਰ ਪਰ ਤਿਆਰ ਉਹਨਾਂ ਨੂੰ ਸੰਤਾਂ ਨੇ ਬਚਨ ਕੀਤੇ ਸੀ ਕਿ ਹੁਣ ਜੇ ਉਹ ਕੁਝ ਵੀ ਹੋ ਜਾਵੇ ਤੁਸੀਂ ਆਪਣੇ ਸਾਰੇ ਹੀ ਸਿਰ ਲੱਤ ਸੂਰਮੇ ਹੋ ਤੁਸੀਂ ਆਪਣੇ ਆਖਰੀ ਸਵਾਸ ਤੱਕ ਇਸ ਭਾਰਤੀ ਫੌਜਾਂ ਦੇ ਇਹਨਾਂ ਦੇ ਸਾਹਮਣੇ ਹੋ ਕਰਕੇ ਡਟ ਕੇ ਲੜਨਾ ਹੈ ਆਪਣੇ ਸਵਾਸ ਕੇਸਾ ਸਿੱਖੀ ਸੈਸਾਂ ਦੇ ਨਾਲ ਆਪ ਜੀ ਸੰਪੂਰਨ ਇਸ ਨੂੰ ਸਫਲਾ ਬਣਾਉਣਾ ਹੈ ਉਸ ਵੇਲੇ ਪਿਆਰਿਓ ਸੰਤਾਂ ਦੇ ਬਚਨ ਦੇ ਨਾਲ ਸਾਰੇ ਹੀ ਸਿੰਘ ਸੂਰਮੇ ਆਪ ਸਾਰੇ ਉਸ ਪਰਿਕਰਮਾ ਦੇ ਵਿੱਚ ਆ ਕਰਕੇ ਸਾਰੇ ਉਤਰ ਗਏ ਸਨ ਉਸ ਵੇਲੇ ਉਹਨਾਂ ਨੇ ਐਸਾ ਉਸ ਭਾਰਤੀ ਫੌਜਾਂ ਦੇ ਬੰਦੂਕਾਂ ਦੇ ਗੋਲੀਆਂ ਦਾ ਅਟੈਕਾਂ ਦੇ ਤੋਪਾਂ ਦੇ ਗੋਲੇ ਦਾ ਉਹਨਾਂ ਖਾਲਸੇ ਸਿੰਘ ਸੂਰਮਿਆਂ ਨੇ ਬਹੁਤ ਹੀ ਮੂੰਹ ਤੋੜ ਜਵਾਬ ਦਿੱਤਾ ਹੈ ਅਖੀਰਲੀ ਦੇ ਵਿੱਚ ਜਿੰਨੇ ਵੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਹੋਏ ਉਹਨਾਂ ਦੇ ਨਾਲ ਦੇ ਪਹੀ ਅਮਰੀਕ ਸਿੰਘ ਜੀ ਹੋਏ ਸਰਦਾਰ ਸੁਬੇਗ ਸਿੰਘ ਜੀ ਹੋਏ ਹੋਰ ਵੀ ਗੁਰੂ ਕੇ ਸਿੰਘ ਸਿੰਘਣੀਆਂ ਉਸ ਵੇਲੇ ਪਿਆਰੋ 6 ਜੂਨ ਦੇ ਵਿੱਚ ਭਾਰਤੀ ਫੌਜ ਦਾ ਬਹੁਤ ਹੀ ਜ਼ਿਆਦਾ ਉੱਥੇ ਦਬਦਬਾ ਪਿਆ ਹੈ ਟੈਂਕਾਂ ਦੇ ਤੋਪਾਂ ਦੇ ਨਾਲ ਬੰਦੂਕਾਂ ਦੇ ਗੋਲੀਆਂ ਦੇ ਨਾਲ ਇੱਥੋਂ ਤੱਕ ਜ਼ਹਿਰੀਲੇ ਗੈਸ ਵੀ ਉੱਥੇ ਛੱਡੇ ਗਏ ਸਨ ਜਿਹਦੇ ਕਰਕੇ ਸਿੰਘਾਂ ਦੇ ਅੱਖਾਂ ਵਿੱਚੋਂ ਹੰਝੂਆਂ ਵਹਿ ਰਹੀਆਂ ਸਨ ਜੋ ਦੇਖਣ ਦੇ ਵਿੱਚ ਬਹੁਤ ਹੀ ਜ਼ਿਆਦਾ ਦਿੱਕਤ ਆ ਰਹੀ ਸੀ ਉਸ ਵੇਲੇ ਪਿਆਰੋ ਐਸੇ ਸਿੰਘ ਸੂਰਮਿਆਂ ਨੇ ਆਪ ਆਪਣੇ ਆਖਰੀ ਸਵਾਸ ਤੱਕ ਉਸ ਵੇਲੇ ਭਾਰਤੀ ਫੌਜਾਂ ਦਾ ਸਾਹਮਣਾ ਕਰਦਿਆਂ ਹੋਇਆਂ ਪਿਆਰਿਓ ਆਪ ਸ਼ਹੀਦੀ ਦਾ ਜ਼ਾਮ ਪੀਤਾ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਕੋਈ ਵੀ ਗੁਰੂ ਕਾ ਸਿੰਘ ਸ਼ਹੀਦ ਸਿੰਘ ਆਪਣੀ ਮਾਂ ਦੇ ਕੁੱਖ ਵਿੱਚੋਂ ਪੈਦਾ ਨਹੀਂ ਹੁੰਦਾ ਸ਼ਹੀਦੀ ਅਖਵਾ ਕਰਕੇ ਕਿਉਂਕਿ ਜੇ ਪਹਿਲਾਂ ਹੀ ਮਾਂ ਦੇ ਕੁੱਖ ਵਿੱਚੋਂ ਪਤਾ ਲੱਗ ਜਾਵੇ ਕਿ ਸ਼ਹੀਦ ਹੋਣ ਵਾਲਾ ਸਿੰਘ ਹੈ ਤਾਂ ਕਹਿੰਦੇ ਉਸ ਮਾਂ ਦੀ ਕੁੱਖ ਨੂੰ ਗੋਲੀ ਮਾਰ ਕਰਕੇ ਉਸ ਮਾਂ ਦੀ ਕੁੱਖ ਦੇ ਗਰਭ ਨੂੰ ਵਾਂਝਾ ਕਰ ਦਿੱਤਾ ਜਾਂਦਾ ਖਾਲੀ ਕਰ ਸਕਦੇ ਹਨ ਪਰ ਜਿਹੜੇ ਕਿ ਸ਼ਹੀਦ ਜੋ ਗੁਰੂ ਕੇ ਖਾਲਸੇ ਪੰਥ ਦੇ ਕੌਮ ਦੇ ਵਿੱਚੋਂ ਪੈਦਾ ਹੁੰਦੇ ਨੇ ਜੋ ਗੁਰੂ ਦੇ ਗੋਦ ਦੇ ਵਿੱਚੋਂ ਸ਼ਹੀਦ ਪੈਦਾ ਹੁੰਦੇ ਨੇ ਪਿਆਰਿਓ ਉਹਨਾਂ ਨੂੰ ਭਾਵੇਂ ਜਿੰਨਾ ਮਰਜ਼ੀ ਬੰਦੂਕਾਂ ਦੇ ਗੋਲੀਆਂ ਤੁਸੀਂ ਚਲਵਾਓ ਜਾਂ ਟੈਂਕਾਂ ਦੇ ਤੋਪਿਆਂ ਦੇ ਨਾਲ ਤੁਸੀਂ ਉਡਾਉਣ ਦੀ ਕੋਸ਼ਿਸ਼ ਕਰੋ ਪਰ ਗੁਰੂ ਕੀ ਗੋਦ ਖਾਲਸੇ ਪੰਥ ਦੀ ਕੌਮ ਦੀ ਗੋਦ ਜਿਹੜੀ ਹੈ ਉਹ ਕਦੇ ਖਾਲੀ ਨਹੀਂ ਹੋ ਸਕਦੀ ਹੈ ਇਸ ਪ੍ਰਕਾਰ ਪਿਆਰਿਓ ਇਹ ਭਾਵਨਾ ਪਵਿੱਤਰ 1984 ਦਾ ਜੂਨ ਦਾ ਜੋ ਘੱਲੂਕਾਰਾ ਹੋਇਆ ਹੈ ਉਹਨਾਂ ਸਾਰੇ ਹੀ ਸਿੰਘਾਂ ਸਿੰਘਣੀਆਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਉਹਨਾਂ ਦੀ ਦਿੱਤੀ ਹੋਈ ਸ਼ਹਾਦਤ ਨੂੰ ਉਹਨਾਂ ਦੇ ਸ਼ਹੀਦੀ ਨੂੰ ਰੋਮ ਰੋਮ ਕੋਟਾਨ ਕੋਟ ਕਰਕੇ ਪ੍ਰਣਾਮ ਹੈ ਆਪ ਜੀ ਕਿਰਪਾ ਅਰਦਾਸ ਬੇਨਤੀ ਕਰਨੀ ਹੈ ਸ਼ਹੀਦੋ ਸਿੰਘੋ ਆਪ ਜੀ ਹੀ ਆਪਣੇ ਉਦਮਾਂ ਦੇ ਦੁਆਰਾ ਆਪਣੇ ਪਾਏ ਹੋਏ ਪੂਰਨਾਂ ਦੇ ਵਿੱਚ ਆਪਾਂ ਸਾਰਿਆਂ ਦੀ ਸਿੱਖੀ ਕੇਸਾ ਸਵਾਸਾਂ ਦੇ ਨਾਲ ਧਰਮ ਦੇ ਯੁੱਧ ਦੇ ਵਾਸਤੇ ਕੌਮ ਦੇ ਖਾਤਰ ਆਪਾਂ ਨਿਛਾਵਰ ਹੋ ਜਾਈਏ ਇਹ ਆਪਾਂ ਬੇਨਤੀ ਅਰਜ਼ੋਈ ਉਹਨਾਂ ਸਿੰਘਾਂ ਸਿੰਘਣੀਆਂ ਸ਼ਹੀਦਾਂ ਦੇ ਸਾਹਮਣੇ ਕਰੀਏ ਸੋ ਗੁਰੂ ਪਿਆਰੀ ਸਾਰ ਸੰਗਤ ਜੀ ਉਹ ਹੁਣ ਸਮਾਂ ਹੈ ਜੋ ਨਿੱਤ ਦੀ ਲੜੀਵਾਰ ਗੁਰੂ ਇਤਿਹਾਸ ਦੀ ਵਿਚਾਰ ਚੱਲਦੀ ਹੈ ਪਿਆਰਿਓ ਉਹ ਅੱਗੇ ਆਪਾਂ ਸ਼੍ਰਵਣ ਕਰਨ ਦੇ ਲਈ ਸਭ ਤੋਂ ਪਹਿਲਾਂ ਮਨ ਚਿਤ ਬਿਰਤੀਆਂ ਨੂੰ ਇਕਾਗਰਤਾ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ

0: ਜਿਸ ਤਰ੍ਹਾਂ ਗੁਰੂ ਰੂਪ ਪਿਆਰੀ ਸਾਰ ਸੰਗਤ ਜੀਓ, ਜੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦਾ ਬਿਰਤਾਂਤ, ਗੁਰੂਆਂ ਦੇ ਗੁਰ ਇਤਿਹਾਸ ਦੀ ਵਿਚਾਰ ਆਪ ਜੀ ਲੜੀਵਾਰ ਨਿਤਾ ਪ੍ਰਤੀ ਸਰਵਣ ਕਰਦੇ ਹੋ, ਜਿਵੇਂ ਕਿ ਰਾਜਪੂਤਾਨੇ ਦੇ ਇਲਾਕਿਆਂ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਵਿਚਰ ਰਹੇ ਹਨ, ਜਿੱਥੇ ਕਹਿੰਦੇ ਪਿਆਰਿਓ ਬਘੌਰ ਦੀ ਧਰਤੀ ਦੇ ਉੱਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਹੁਤ ਹੀ ਸੋਹਣਾ ਰਮਣੀਕ ਅਸਥਾਨ ਵੇਖ ਕਰਕੇ ਉੱਥੇ ਸਤਿਗੁਰੂ ਪਾਤਸ਼ਾਹ ਨੇ ਆਪਣਾ ਡੇਰਾ ਲਾਇਆ ਹੈ, ਜਿੱਥੇ ਗੁਰੂ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਸਿੰਘ ਸੂਰਮੇ ਘੋੜ ਸਵਾਰ ਫੌਜ ਊਠਾਂ 'ਤੇ ਲੱਦੇ ਹੋਏ ਜੋ ਸਮੱਗਰੀਆਂ ਸਨ ਉਹ ਸਾਰੇ ਹੀ ਪਸ਼ੂਆਂ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਉੱਥੇ ਡੇਰਾ ਕਰਦੇ ਸਨ। ਕਹਿੰਦੇ ਇੱਕ ਦਿਨ ਦੀ ਵਾਰਤਾ ਹੈ, ਉਸ ਬਘੌਰ ਦੇ ਨਗਰ ਦੇ ਵਿੱਚ ਦੂਰ ਦੁਰਾੜੇ ਗੁਰੂ ਘਰ ਦੇ ਜਿਹੜੇ ਊਂਠ ਸਨ ਉਹ ਚਾਰਾ ਚੁਗਦੇ ਹੋਏ ਵਿਚਰਦੇ ਹੋਏ ਕਿਸੇ ਦੂਸਰੇ ਇਲਾਕੇ ਵੀ ਜਾ ਕਰਕੇ ਸੋਹਣੇ ਬਾਗ ਦੇ ਵੀ ਜਾ ਕਰਕੇ ਉੱਥੇ ਹਰੇ ਭਰੇ ਘਾਹ ਹਰੇ ਭਰੇ ਦਰਖਤਾਂ ਨੂੰ ਵੇਖ ਕਰਕੇ ਊਂਠਾਂ ਨੇ ਉੱਥੋਂ ਚਾਰਾ ਖਾਇਆ ਹੈ। ਉਹਨਾਂ ਦੀ ਇਹ ਗੱਲ ਨੂੰ ਵੇਖ ਕਰਕੇ ਉੱਥੇ ਦਾ ਮਾਲੀ ਜਿਹੜਾ ਹੈ ਉਹਨਾਂ ਊਂਠਾਂ 'ਤੇ ਬਹੁਤ ਹੀ ਜ਼ਿਆਦਾ ਸੂਟੀਆਂ ਦੇ ਨਾਲ ਲੱਤਾਂ 'ਤੇ ਊਂਠਾਂ 'ਤੇ ਵਾਰਿਸ ਕੀਤੇ ਸਨ। ਉਸ ਵੇਲੇ ਪਿਆਰਿਓ ਜਦੋਂ ਗੁਰੂ ਕੇ ਖਾਲਸਿਆਂ ਨੂੰ ਸਿੰਘਾਂ ਨੂੰ ਪਤਾ ਲੱਗਿਆ ਕਿ ਊਂਠਾਂ ਨੂੰ ਉਸ ਬਾਗ ਦੇ ਮਾਲੀ ਨੇ ਬਹੁਤ ਹੀ ਜ਼ਿਆਦਾ ਮਾਰਿਆ ਹੈ, ਉਸ ਵੇਲੇ ਪਿਆਰਿਓ ਜਾ ਕਰਕੇ ਸਿੰਘਾਂ ਨੇ ਉਹਨਾਂ ਮਾਲੀਆਂ ਨੂੰ ਉਸ ਬਾਗ ਦੇ ਵਿੱਚੋਂ ਮਾਰ ਕੇ ਬਾਹਰ ਕੱਢ ਦਿੱਤਾ ਹੈ। ਉਸ ਵੇਲੇ ਉਹ ਜਦ ਬਾਗ ਦਾ ਮਾਲੀ ਜਾ ਕਰਕੇ ਆਪਣੇ ਮਾਲਿਕ ਨੂੰ ਦੱਸਦਾ ਕਿ ਇਸ ਪ੍ਰਕਾਰ ਦੀ ਵਾਰਤਾ ਘਟੀ ਹੈ ਕਿ ਸਿੰਘਾਂ ਦੇ ਜਿਹੜੇ ਪਸ਼ੂ ਸਨ ਊਂਟ ਬਾਗ ਦੇ ਵਿੱਚ ਆ ਕਰਕੇ ਹਰੇ ਭਰੇ ਜੋ ਲੱਗੇ ਹੋਏ ਦਰਖਤਾਂ ਸੀ ਪੱਤੇ ਸਨ ਫੁੱਲ ਸਨ ਉਹ ਖਾ ਰਹੇ ਨੇ, ਅਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜਿਹਦੇ ਕਰਕੇ ਉਹ ਉਹਨਾਂ ਦੇ ਸਿੰਘਾਂ ਨੇ ਆ ਕਰਕੇ ਬੜਾ ਹੀ ਜ਼ਿਆਦਾ ਮਾਰਕੁੱਟ ਮਚਾਈ ਹੋਈ ਹੈ। ਕਹਿੰਦੇ ਪਿਆਰੇ ਉਸ ਵੇਲੇ ਉਹ ਬਾਗ ਦੇ ਮਾਲਿਕ ਹੋਰ ਵੀ ਸਾਰਿਆਂ ਨੇ ਮਿਲ ਕਰਕੇ ਉੱਥੋਂ ਦੇ ਨਗਰ ਦੇ ਵਾਸੀਆਂ ਨੇ ਇਸ ਪ੍ਰਕਾਰ ਦੀ ਵਿਉਂਤ ਬਣੀ ਹੈ ਕਿ ਜੋ ਕੋਈ ਵੀ ਗੁਰੂ ਕਾ ਸਿੰਘ ਇਸ ਰਾਹ ਦੇ ਉੱਪਰ ਆਉਂਦਾ ਆਪਾਂ ਵੇਖੀਏ ਤਾਂ ਕਹਿੰਦੇ ਉਸੇ ਵੇਲੇ ਉਸਨੂੰ ਹਮਲਾ ਕਰਕੇ ਸਾਰੇ ਘੇਰ ਕਰਕੇ ਮਾਰ ਦੇਣਾ ਕਰੀਏ। ਕਹਿੰਦੇ ਪਿਆਰੋ ਕਈ ਸਮੇਂ ਤੋਂ ਲੈ ਕਰਕੇ ਉਸ ਨਗਰ ਦੇ ਲੋਕਾਂ ਆਪਣੇ ਮਾਲਿਕ ਦੇ ਨਾਲ ਉਹ ਘਾਤ ਲਾ ਕਰਕੇ ਦਾਅ ਲਗਾ ਕਰਕੇ ਬੈਠੇ ਸਨ ਕਿ ਕੋਈ ਗੁਰੂ ਕਾ ਸਿੰਘ ਆਵੇ ਤਾਂ ਅਸੀਂ ਉਹਨੂੰ ਫੜ ਲਈਏ। ਇੱਕ ਦਿਨ ਹੋਇਆ ਇੱਕ ਸਿੰਘ ਕਿਸੇ ਕਾਰਜ ਦੇ ਵਾਸਤੇ ਉਸੇ ਰਾਹ ਤੇ ਪੈ ਗਿਆ ਹੈ। ਉਸ ਸਿੰਘ ਨੂੰ ਇਕੱਲਾ ਵੇਖ ਕਰਕੇ ਸਾਰੇ ਹੀ ਰਾਜਪੂਤਾਨੇ ਲੋਕ ਇਕੱਠੇ ਹੋ ਕਰਕੇ ਘੇਰਾ ਪਾ ਲਿਆ ਸੀ, ਪਰ ਕਹਿੰਦੇ ਪਿਆਰੇ ਗੁਰੂ ਕਾ ਫੌਜ ਉਹ ਗੁਰੂ ਕਾ ਸਿੰਘ ਜੋ ਸ਼ਸਤਰਧਾਰੀ ਸੀ ਕਮਰ ਕੱਸੇ ਵਿੱਚ ਕਿਰਪਾਨ ਧਾਰਨ ਕੀਤਾ ਹੋਇਆ ਸੀ, ਉਸਨੇ ਆਪਣੀ ਕਿਰਪਾਨ ਕੱਢ ਕੇ ਉਸੇ ਵੇਲੇ ਰਾਜਪੂਤਾਨਿਆਂ ਨੂੰ ਉਸ ਲੋਕਾਂ ਨੂੰ ਉਸ ਵੈਰੀਆਂ ਨੂੰ ਕਹਿੰਦੇ ਆਪਣੇ ਤਲਵਾਰ ਦੇ ਜ਼ੋਹਰ ਦੇ ਨਾਲ ਇੱਕ ਦੋ ਤੇ ਉੱਪਰ ਤਲਵਾਰ ਦੇ ਵਾਰ ਕੀਤੇ ਨੇ। ਉਹ ਤਲਵਾਰ ਚਲਾਉਂਦੇ ਹੋਏ ਗੁਰਸਿੱਖ ਨੂੰ ਵੇਖ ਕਰਕੇ ਕਹਿੰਦੇ ਰਾਜਪੂਤਾਨੇ ਉੱਥੋਂ ਹੀ ਛੱਡ ਕੇ ਭੱਜ ਕੇ ਚਲੇ ਗਏ ਸਨ। ਉਸ ਵੇਲੇ ਖਾਲਸੇ ਦੇ ਡੇਰੇ ਦੇ ਵਿੱਚ ਸਿੰਘਾਂ ਨੂੰ ਪਤਾ ਲੱਗਿਆ ਕਿ ਗੁਰੂ ਕੇ ਸਿੰਘ ਦੇ ਉੱਪਰ ਕਿਸੇ ਨੇ ਹਮਲਾ ਕੀਤਾ ਹੈ, ਖੋਲ ਡੋਲ ਦਿੱਤਾ ਹੈ। ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਤੋਂ ਆਗਿਆ ਲੈ ਕਰਕੇ ਫਿਰ ਹੋਰ ਵੀ ਸਿੰਘ ਸੂਰਮੇ ਕਹਿੰਦੇ ਪਿਆਰ ਬੰਦੂਕਾਂ ਲੈ ਕਰਕੇ ਤਲਵਾਰਾਂ ਕਿਰਪਾਨਾਂ ਲੈ ਕਰਕੇ ਉਸ ਸਿੰਘ ਦੇ ਕੋਲ ਜਾਂਦੇ ਨੇ ਉਹਨਾਂ ਵੈਰੀਆਂ ਨੂੰ ਸਬਕ ਸਿਖਾਉਣ ਦੇ ਖਾਤਰ। ਕਹਿੰਦੇ ਪਿਆਰੋ ਉਸ ਵੇਲੇ ਜਾ ਕਰਕੇ ਐਸਾ ਸਿੰਘਾਂ ਨੇ ਉਹ ਰਾਜਪੂਤਾਨਾ ਦੇ ਨਾਲ ਜੰਗ ਕੀਤੀ ਹੈ, ਅੱਗੋਂ ਹੋਰ ਵੀ ਸਾਰੇ ਨਗਰ ਦੇ ਲੋਕ ਇਕੱਠੇ ਹੋ ਗਏ ਸਨ, ਉਹ ਵੀ ਤਲਵਾਰਾਂ ਲੈ ਕਰਕੇ ਪਹੁੰਚ ਗਏ ਨੇ, ਤੀਰਅੰਦਾਜ਼ੀ ਵਾਲੇ ਵੀ ਨਗਰ ਦੇ ਸਿਪਾਹੀਆਂ ਵੀ ਉੱਥੇ ਪਹੁੰਚ ਗਏ ਸਨ। ਉਸ ਵੇਲੇ ਬਹੁਤ ਹੀ ਜ਼ਿਆਦਾ ਆਪਸ ਦੇ ਵਿੱਚ ਮੁੱਠਭੇੜ ਹੋਈ ਹੈ, ਲੋਹੇ ਦਾ ਲੋਹਾ ਖੜਕਿਆ ਹੈ। ਕਹਿੰਦੇ ਪਿਆਰੇ ਉਸ ਵੇਲੇ ਸਿੰਘਾਂ ਦੇ ਫੌਜਾਂ ਦੇ ਵੱਲੋਂ ਜਦੋਂ ਬਹੁਤ ਹੀ ਜ਼ਿਆਦਾ ਮਾਰ ਪੈ ਰਹੀ ਸੀ ਉਹਨਾਂ ਰਾਜਪੂਤਾਨਾ ਦੇ ਕੋਲ, ਉਸ ਵੇਲੇ ਜਿਹੜੇ ਰਾਜਪੂਤਾਨੇ ਸਨ ਉਹ ਨਗਰ ਤੋਂ ਬਾਹਰ ਜੰਗ ਕਰਦਿਆਂ ਕਰਦਿਆਂ ਫਿਰ ਨਗਰ ਤੋਂ ਬਾਹਰ ਦਾ ਜੰਗ ਛੱਡ ਕੇ ਆਪ ਨਗਰ ਦੇ ਵਿੱਚ ਪ੍ਰਵੇਸ਼ ਹੋ ਗਏ ਸੀ। ਉਸ ਵੇਲੇ ਸਿੰਘਾਂ ਨੇ ਆਪ ਉਹਨਾਂ ਦੇ ਨਗਰ ਦੇ ਵਿੱਚ ਵੀ ਪ੍ਰਵੇਸ਼ ਹੋ ਕਰਕੇ ਫਿਰ ਉਤੋਂ ਉਹਨਾਂ ਦਾ ਆਪਣਾ ਆਪਣਾ ਸਾਹਮਣਾ ਕੀਤਾ ਹੈ। ਉਹ ਕਈਆਂ ਦੇ ਘਰੇ ਦੇ ਵਿੱਚ ਕਈਆਂ ਦਾ ਓਟ ਆਸਰਾ ਲੈ ਕਰਕੇ ਛੁੱਕ ਕੇ ਲੁਕੋ ਕਰਕੇ ਵਾਰ ਕਰਦੇ ਸਨ ਰਾਜਪੂਤਾਨੇ, ਪਰ ਗੁਰੂ ਕੇ ਸਿੰਘ ਬੰਦੂਕਧਾਰੀ ਉਹ ਚੰਗੀ ਤਰ੍ਹਾਂ ਨਿਸ਼ਾਨਾ ਬੰਨ ਕਰਕੇ ਉਹਨਾਂ ਰਾਜਪੂਤਾਨਾ ਦੇ ਸਾਹਮਣੇ ਹਮਲਾ ਕਰਦੇ ਸਨ। ਇਸ ਤਰ੍ਹਾਂ ਹੁੰਦਿਆਂ ਹੁੰਦਿਆਂ ਪਿਆਰੋ ਕਹਿੰਦੇ ਨੇ ਉਹ ਕੋਈ ਨਗਰ ਦਾ ਛੋਟਾ ਜਿਹਾ ਕਿਲ੍ਹਾ ਸੀ, ਉਸ ਕਿਲ੍ਹੇ ਦੇ ਵਿੱਚ ਸਾਰੇ ਹੀ ਰਾਜਪੂਤਾਨੇ ਰਾਜੇ ਦੇ ਸਮੇਤ ਸਿਪਾਹੀਆਂ ਵੀ ਉੱਥੇ ਜਾ ਕਰਕੇ ਲੋਕ ਸਾਰੇ ਛੁੱਕ ਗਏ ਸਨ, ਲੁੱਕ ਗਏ ਸਨ। ਉਸ ਵੇਲੇ ਪਿਆਰੋ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਉੱਚੇ ਟਿੱਲੇ ਉੱਪਰ ਖੜੋ ਕਰਕੇ ਇਹ ਸਾਰੇ ਹੀ ਜੰਗ ਦੇ ਨਜ਼ਾਰੇ ਪਾਤਸ਼ਾਹ ਮਹਾਰਾਜ ਆਪਣੇ ਅੱਖਾਂ ਦੇ ਨਾਲ ਵੇਖ ਰਹੇ ਸਨ। ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤੇ ਸੀ ਕਿ ਜਿਵੇਂ ਕਿ ਅੱਗੇ ਉੱਚੇ ਥਾਂ 'ਤੇ ਉੱਚੇ ਟਿੱਲੇ ਉੱਪਰ ਤੋਪ ਨੂੰ ਲਿਜਾ ਕਰਕੇ ਉੱਤੋਂ ਦੀ ਤੋਪ ਦਾ ਨਿਸ਼ਾਨਾ ਨਿਸ਼ਾਨਾ ਬਣ ਕੇ ਜੋ ਕਿਲ੍ਹੇ ਦੇ ਦਰਵਾਜ਼ੇ ਉੱਪਰ ਆਪਾਂ ਮਾਰੀਏ ਤਾਂ ਕਿਲ੍ਹੇ ਦਾ ਦਰਵਾਜ਼ਾ ਉੱਤੋਂ ਹੀ ਖੁੱਲ੍ਹ ਜਾਵੇਗਾ। ਅੱਗੋਂ ਸਾਰੀ ਫੌਜ ਜੇਰੀ ਹੈ ਅੰਦਰ ਲੁਕੀ ਹੋਈ ਲੋਕ, ਉਹ ਆਪ ਹੀ ਆਪਣਾ ਡਰ ਮਨ ਕਰਕੇ ਸਾਹਮਣੇ ਅਧੀਨਗੀ ਸਵੀਕਾਰ ਕਰ ਲੈਣਗੇ। ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਦੇ ਮੁਤਾਬਿਕ ਕਹਿੰਦੇ ਪਿਆਰੇ, ਉਸ ਵੇਲੇ ਸਿੰਘਾਂ ਨੇ ਉੱਚੇ ਟਿੱਲੇ ਦੇ ਉੱਪਰ ਪਹਾੜ ਦੇ ਉੱਤੇ ਆਪਣੇ ਤੋਪ ਲੈ ਕੇ ਚੜਾਈ ਹੈ, ਉਹ ਤੇ ਚੰਗੀ ਤਰ੍ਹਾਂ ਪਲੀਤਾ ਤੁਖ ਕੇ ਉਹਦੇ ਅੱਗੇ ਥੈਲੀ ਦੇ ਵਿੱਚ ਗੋਲਾ ਪਾ ਕਰਕੇ ਪਲੀਤਾ ਤੁਖੇ ਨਿਸ਼ਾਨਾ ਬਣ ਕੇ ਉਸ ਕਿਲ੍ਹੇ ਦੇ ਦਰਵਾਜ਼ੇ ਦੇ ਉੱਪਰ ਆਪਣਾ ਹਮਲਾਵਾਰ ਕੀਤਾ ਹੈ। ਉਸ ਹੀ ਵੇਲੇ ਪਿਆਰੋ ਦਰਵਾਜ਼ੇ ਦੇ ਉੱਪਰ ਬਹੁਤ ਹੀ ਜ਼ਿਆਦਾ ਕੜਕੜਾਹਟ ਦੀ ਆਵਾਜ਼ ਗੂੰਜ ਉੱਠੀ ਸੀ। ਇਸ ਪ੍ਰਕਾਰ ਪ੍ਰਤੀਤ ਹੋਇਆ ਕਿ ਜਿਵੇਂ ਕਿ ਉਸ ਉੱਚਾ ਪਹਾੜ ਜਿਹੜਾ ਹੈ ਉਸ ਉੱਚੇ ਪਹਾੜ ਦੇ ਉੱਚੋਂ ਹੀ ਪਹਾੜ ਨੇ ਬਹੁਤ ਹੀ ਵੱਡੀ ਗਰਜਨਵੀ ਆਵਾਜ਼ ਕੱਢੀ ਹੈ। ਇਸੇ ਪ੍ਰਕਾਰ ਸਿੰਘਾਂ ਨੇ ਖਾਲਸੇ ਨੇ ਹੋਰ ਵੀ ਦੋ ਤਿੰਨ ਵਾਰ ਕੀਤੇ ਗੋਲਿਆਂ ਦੇ ਤੋਪਾਂ ਦੇ। ਉਸ ਵੇਲੇ ਪਿਆਰੋ ਅੰਦਰ ਲੁਕੀ ਹੋਈ ਕਿਲ੍ਹੇ ਦੇ ਵਿੱਚ ਜੋ ਰਾਜਪੂਤਾਨੇ ਦੀ ਫੌਜ ਸੀ, ਨਗਰ ਦੇ ਵਾਸੀਆਂ ਸਨ, ਸਾਰੇ ਹੀ ਬੜੇ ਭੈਭੀਤ ਹੋਏ। ਉਹ ਹੁਣ ਜਾਣ ਗਏ ਸਨ ਕਿ ਹੁਣ ਸਾਡਾ ਅੰਤ ਜਿਹੜਾ ਹੈ ਉਹ ਨਿਸ਼ਚਿਤ ਹੀ ਹੈ। ਇੱਥੋਂ ਤੱਕ ਪਿਆਰਿਓ ਬਹੁਤ ਹੀ ਜ਼ਿਆਦਾ ਰਾਜਪੂਤਾਨੇ ਲੋਕ ਸਿੰਘਾਂ ਸੂਰਮਿਆਂ ਨੇ ਉਹਨਾਂ ਨੂੰ ਮਾਰ ਦਿੱਤਾ। ਉਹਨਾਂ ਦੇ ਮ੍ਰਿਤਕ ਸਰੀਰਾਂ ਦੇ ਲੋਥਾਂ ਨੂੰ ਉੱਥੇ ਹੀ ਰਾਹਤ ਹੀ ਪੈ ਕਰਕੇ ਛੱਡ ਕੇ ਸਾਰੇ ਭੱਜ ਕੇ ਚਲੇ ਗਏ ਸਨ। ਇਸ ਪ੍ਰਕਾਰ ਦੀ ਬਹੁਤ ਹੀ ਜ਼ਿਆਦਾ ਭੈਭੀਤ ਹੋਏ, ਡਰ ਦੇ ਮਾਰੇ ਹੋਏ ਰਾਜਪੂਤਾਨੇ ਆਪਣੀ ਜਾਨ ਬਖਸ਼ਾਉਣੀ ਚਾਹੁੰਦੇ ਹਨ। ਪਿਆਰਿਓ ਇਸ ਪ੍ਰਕਾਰ ਕਹਿੰਦੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਿ ਮ੍ਰਿਤਕ ਦੇਖ ਕਰ ਉਪਜੋ ਤਰਾਸਾ, ਕਿ ਜਿੰਨੇ ਵੀ ਰਾਜਪੂਤਾਨੇ ਗੁਰੂ ਕੇ ਸਿੰਘ ਸੂਰਮਿਆਂ ਨੇ ਉਹਨਾਂ ਨੂੰ ਮੈਦਾਨੇ ਜੰਗ ਦੇ ਰਣ ਖੇਤਰ ਦੇ ਵਿੱਚ ਮਾਰ ਮੁਕਾਇਆ ਹੈ, ਉਹਨਾਂ ਦੇ ਐਸੇ ਭਿਆਨਕ ਜ਼ਖਮਾਂ ਨੂੰ, ਮ੍ਰਿਤਕ ਸਰੀਰਾਂ ਨੂੰ ਵੇਖ ਕੇ ਹੋਰ ਵੀ ਸਾਰੇ ਰਾਜਪੂਤਾਨੇ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਭੈਭੀਤ ਹੋਏ।
1: ਲਖਿਓ ਕੇ ਸਭ ਕੋ ਹੋਏ ਬਿਨਾਸਾ,
0: ਉਹਨਾਂ ਨੇ ਜਾਣਿਆ ਕਿ ਪਿਆਰੇ ਹੁਣ ਤਾਂ ਅਸੀਂ ਸਾਰਿਆਂ ਦਾ ਵੀ ਵਿਨਾਸ਼ ਹੋਣਾ ਹੀ ਨਿਸ਼ਚਿਤ ਹੈ, ਕਿ ਗੁਰੂ ਕੇ ਸਿੰਘ ਫੌਜ ਜਿਹੜੀ ਹੈ ਸਾਡੇ ਉੱਪਰ ਬਹੁਤ ਹੀ ਜ਼ਿਆਦਾ ਹਾਵੀ ਪੈ ਗਈ ਹੈ। ਉਹਨਾਂ ਨੇ ਵਿਚਾਰਿਆ ਸੀ ਕਿ ਹੁਣ ਅਸੀਂ ਸਾਰੇ ਇਕੱਠੇ ਮਿਲ ਕਰਕੇ ਗੁਰੂ ਕੇ ਜਿੰਨੇ ਵੀ ਸਿੰਘ ਸਨ ਉਹਨਾਂ ਨੂੰ ਅਸੀਂ ਮਾਰ ਦੇਣਾ ਕਰੀਏ, ਆਪਣਾ ਦਬਦਬਾ ਕਾਇਮ ਰੱਖੀਏ। ਪਰ ਕਹਿੰਦੇ ਉਹਦਾ ਉਲਟ ਹੀ ਉਹਨਾਂ ਨੂੰ ਜਵਾਬ ਪਿਆ ਸੀ। ਪਿਆਰਿਓ ਹੁਣ ਵਿਚਾਰਦੇ ਸਨ ਕਿ ਹੁਣ ਤਾਂ ਸਾਡੇ ਗੁਰੂ ਕੇ ਸਿੰਘ ਫੌਜ ਸਾਡੇ ਉੱਪਰ ਬਹੁਤ ਹੀ ਜ਼ਿਆਦਾ ਹਾਵੀ ਹੋ ਗਈ ਹੈ।
1: ਹੇ ਲਾ ਘਾਲਨ ਤੇ ਹਤ ਧੀਰ,
0: ਕਹਿੰਦੇ ਉਸ ਵੇਲੇ ਉਹਨਾਂ ਦੇ ਵਿੱਚ ਜਿਹੜਾ ਹੇਲਾ ਕਹਿੰਦੇ ਨੇ ਹੱਲਾ ਕਰਨ ਦੇ ਜੋ ਉਹਨਾਂ ਦੇ ਵਿੱਚ ਧੀਰਜ ਸੀ, ਉਹ ਚਾਹੁੰਦੇ ਸਨ ਕਿ ਅਸੀਂ ਇਕੱਠੇ ਸਾਰੇ ਮਿਲ ਕਰਕੇ ਹਮਲਾ ਕਰੀਏ ਉਹਨਾਂ ਸਿੰਘਾਂ ਦੇ ਉੱਪਰ। ਪਰ ਕਹਿੰਦੇ ਪਿਆਰਿਓ ਉਹਨਾਂ ਦਾ ਧੀਰਜ, ਉਹਨਾਂ ਦਾ ਹੌਸਲਾ ਸਭ ਕੁਛ ਹੀ ਚਲਾ ਗਿਆ ਹੈ। ਉਹ ਹੁਣ ਵਿਚਾਰਦੇ ਸਨ ਕਿ ਜਿਵੇਂ ਕਿਵੇਂ ਹੋਵੇ ਹੁਣ ਇਸ ਕਿਲ੍ਹੇ ਦੇ ਵਿੱਚੋਂ ਬਾਹਰ ਕੱਢ ਕੇ ਆਪਣੀ ਜਾਨ ਬਖਸ਼ਾਵੇ।
1: ਉੱਪਰ ਚੜ੍ਹੇ ਭਰਮਾਇਓ ਚੀਰ,
0: ਫਿਰ ਕਹਿੰਦੇ ਨੇ ਆਪਣੇ ਉਸ ਕਿਲ੍ਹੇ ਦੇ ਉੱਪਰ ਛੱਤ ਤੇ ਜਾ ਕਰਕੇ ਅਟਾਰੀ ਦੇ ਉੱਪਰ ਇੱਕ ਚਿੱਟੇ ਰੰਗ ਦਾ ਬਸਤਰ ਲੈ ਕਰਕੇ ਉੱਪਰ ਆਕਾਸ਼ ਦੇ ਉੱਪਰ ਲਹਿਰਾਉਣਾ ਕੀਤਾ ਹੈ।
1: ਪਾਧੜੀ ਛੰਦ ਰੱਖ ਲਿਓ ਗੁਰੂ ਦੇਹੋ ਜੀਵਦਾਨ,
0: ਕਹਿੰਦੇ ਪਿਆਰੇ ਉਸ ਵੇਲੇ ਜਦੋਂ ਚਿੱਟਾ ਬਸਤਰ ਕਿਲ੍ਹੇ ਦੇ ਉੱਪਰ ਆਕਾਸ਼ ਦੇ ਉੱਪਰ ਲਿਜਾ ਕਰਕੇ ਲਹਿਰਾਇਆ ਹੈ, ਉਹਦਾ ਸੰਕੇਤ ਇਹ ਹੈ ਕਿ ਅਸੀਂ ਆਪਣੀ ਹਾਰ ਸਵੀਕਾਰ ਕਰਦੇ ਹਾਂ। ਹੇ ਗਰੀਬ ਨਿਵਾਜ ਪਾਤਸ਼ਾਹ ਜੀ, ਉਹ ਆਪ ਜੀ ਦੇ ਸਾਹਮਣੇ ਅਸੀਂ ਆਪਣੀ ਅਧੀਨਗੀ ਸਵੀਕਾਰ ਕਰਦੇ ਹਾਂ। ਇਸ ਪ੍ਰਕਾਰ ਬੇਨਤੀਆਂ ਕਰਦੇ ਨੇ ਕਿ ਸੱਚੇ ਪਾਤਸ਼ਾਹ ਮਹਾਰਾਜ, ਆਪ ਜੀ ਗਰੀਬ ਨਿਵਾਜ ਹੋ, ਕਿਰਪਾ ਕਰਕੇ ਸਾਡਾ ਜੀਵਨ ਦਾਨ ਬਖਸ਼ ਦਵੋ।
1: ਹਮ ਨਿਕਸ ਜਾਏ ਜੇ ਬਚਹਿ ਪ੍ਰਾਨ,
0: ਕਹਿੰਦੇ ਸਨ ਕਿ ਅਸੀਂ ਇਸ ਕਿਲ੍ਹੇ ਦੇ ਵਿੱਚੋਂ ਬਾਹਰ ਨਿਕਲ ਜਾਣਗੇ ਜੇ ਆਪ ਜੀ ਕਿਰਪਾ ਕਰਕੇ ਸਾਡੀ ਜਾਨ ਬਖਸ਼ ਦਵੋ।
1: ਇਮ ਸੁਨੀ ਖਾਲਸੇ ਅਰਸ ਦੀਨ,
0: ਫਿਰ ਕਹਿੰਦੇ ਪਿਆਰੇ ਜਦੋਂ ਹੀ ਖਾਲਸੇ ਨੇ ਉਹਨਾਂ ਰਾਜਪੂਤਾਨਿਆਂ ਨੂੰ ਆਪਣਾ ਹੰਕਾਰ ਗਵਾ ਕਰਕੇ ਅਧੀਨਗੀ ਸਵੀਕਾਰ ਕਰ ਲਈ ਹੈ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ, ਉਸ ਵੇਲੇ ਗੁਰੂ ਕੇ ਖਾਲਸੇ ਨੇ ਜਾਣਿਆ ਇਹ ਹੁਣ ਸਾਰੇ ਦੀਨ ਹੋ ਕੇ ਬੇਨਤੀਆਂ ਕਰਦੇ ਅਰਦਾਸ ਕਰਦੇ ਹਨ।
1: ਲੀਨੇ ਨਿਕਾਸ ਪੁਨ ਜਾਨ ਦੀਨ,
0: ਪਰ ਕਹਿੰਦੇ ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬਚਨਾ ਕੀਤਾ ਹੈ ਕਿ ਜਿੰਨੇ ਵੀ ਇਸ ਕਿਲ੍ਹੇ ਦੇ ਵਿੱਚੋਂ ਬਾਹਰ ਜਾਣਾ ਚਾਹੁੰਦੇ ਉਹਨਾਂ ਨੂੰ ਸਾਰਿਆਂ ਨੂੰ ਜਾਣ ਦਵੋ।
1: ਗੜ ਨਗਰ ਮਾਰ ਫਿਰ ਦੁਰਗ ਛੀਨ,
0: ਇਸ ਪ੍ਰਕਾਰ ਗੁਰੂ ਪਿਆਰਿਓ ਗੁਰੂ ਕੇ ਖਾਲਸੇ ਫੌਜਾਂ ਨੇ ਉਸ ਬਿਗੌਰ ਦੇ ਨਗਰ ਦੇ ਗੜ ਨੂੰ, ਕਿਲ੍ਹੇ ਨੂੰ ਆਪ ਜਿੱਤ ਕਰਕੇ ਪ੍ਰਾਪਤ ਕੀਤੀ ਹੈ ਫਤਿਹ। ਹੋਰ ਹੀ ਨਗਰ ਨਿਵਾਸੀਆਂ ਦੇ ਵਿੱਚ ਜਿੰਨੇ ਜਿੰਨੇ ਉੱਥੇ ਦੇ ਵੱਡੇ ਵੱਡੇ ਸਥਾਨ ਸਨ ਉਹਨਾਂ ਸਾਰਾਂ ਦੇ ਉੱਪਰ ਗੁਰੂ ਕੇ ਫੌਜ ਨੇ ਆਪਣਾ ਕਬਜ਼ਾ ਕਰ ਲਿਆ।
1: ਗਨ ਸੌਜ ਅਨੇਕ ਸਭ ਲੂਟ ਲੀਨ,
0: ਕਹਿੰਦੇ ਜਿੰਨੇ ਵੀ ਜਾਤੀ ਉਸ ਕਿਲੇ ਦੇ ਵਿੱਚ ਸਾਜੋ ਸਮਾਨ ਸਮੱਗਰੀਆਂ ਸਨ, ਜਿਸ ਵੇਲਾ ਖਾਣ ਵਾਲੀਆਂ ਪਦਾਰਥਾਂ ਜੰਗ ਦੀਆਂ ਵਸਤੂਆਂ ਉਹ ਸਾਰੇ ਗੁਰੂ ਕੇ ਖਾਲਸੇ ਨੇ ਉਹਨਾਂ ਸਾਰੇ ਪਦਾਰਥਾਂ ਦੇ ਆਪਣੇ ਕਾਬੂ ਕਰ ਲਏ।
1: ਇੱਕ ਸਿੰਘ ਗੁਰੂ ਡਿਗ ਜਾਏ ਧਾਏ,
0: ਫਿਰ ਕਹਿੰਦੇ ਪਿਆਰ ਫਿਰ ਗੁਰੂ ਕਾ ਇੱਕ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਜਾ ਕਰਕੇ ਉਸ ਜੰਗ ਦੀ ਸਾਰੀ ਵਾਰਤਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਸੁਣਾਉਂਦਾ ਹੈ।
1: ਸਭ ਕਹੀ ਖਬਰ ਜਿਮ ਜੀਤ ਪਾਏ,
0: ਕਹਿੰਦੇ ਨੇ ਜਿਸ ਪ੍ਰਕਾਰ ਉਸ ਵੇਲੇ ਜੰਗ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਉਸ ਜਿੱਤ ਦੀ ਸਾਰੀ ਵਾਰਤਾ ਸਤਿਗੁਰੂ ਪਾਤਸ਼ਾਹ ਜੀ ਨੂੰ ਜਾ ਕਰਕੇ ਸੁਣਾਉਂਦੇ ਨੇ ਕਿ ਕਿਵੇਂ ਕਿਵੇਂ ਗੁਰੂ ਕੇ ਸਿੰਘ ਖਾਲਸੇ ਉਹਨਾਂ ਰਾਜਪੂਤਾਨਾ ਦੇ ਸਾਹਮਣੇ ਉਹ ਕਰਕੇ ਡਟ ਕੇ ਹਮਲਾ ਕੀਤਾ ਹੈ, ਕਿਸ ਪ੍ਰਕਾਰ ਕਿਲ੍ਹੇ ਦੇ ਆਲੇ ਦੁਆਲੇ ਚੌਸ਼ ਫੇਰੇ ਤੋਂ ਘੇਰਾ ਪਾ ਕਰਕੇ ਜਿੰਨਾ ਜ਼ਿਆਦਾ ਕਿਲ੍ਹੇ ਦਾ ਨੁਕਸਾਨ ਕੀਤਾ ਹੈ ਉਹਦੀ ਇੱਕ ਇੱਕ ਸਾਰੀ ਵਾਰਤਾ ਗੁਰੂ ਕੇ ਸਿੰਘ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਜਾ ਕਰਕੇ ਸੁਣਾਈ।
1: ਪ੍ਰਭ ਪਿਖਹਿ ਦੁਰਗ ਬਰਖਾ ਵਿਸਾਲ,
0: ਕਹਿੰਦੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਜਾ ਕਰਕੇ ਵੇਖਣਾ ਕਰੋ ਕਿਸ ਪ੍ਰਕਾਰ ਉਸ ਵੱਡੇ ਕਿਲ੍ਹੇ ਦੇ ਵਿੱਚ ਇੱਕ ਬਹੁਤ ਹੀ ਵੱਡੀ ਡੂੰਘੀ ਜਿਹੜੀ ਖਾਈ ਹੈ।
1: ਵਿੱਚ ਕੂਪ ਲਰਨ ਕੀ ਸੌਜ ਜਾਲ,
0: ਕਹਿੰਦੇ ਉਸ ਖੂਹ ਦੇ ਵਿੱਚ ਕਈ ਜ਼ਿਆਦਾ ਸਾਜੋ ਸਮਾਨ ਦੇ ਸਮੱਗਰੀਆਂ ਵੀ ਉੱਥੇ ਪਈਆਂ ਸਨ, ਜਿਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਖਾਣ ਵਾਲੀਆਂ ਪਦਾਰਥਾਂ ਜੰਗ ਦੀਆਂ ਵਸਤੂਆਂ ਯੁੱਧ ਦੇ ਵਿੱਚ ਵਰਤੋਂ ਆਉਣ ਵਾਲੀਆਂ ਜਿੰਨੇ ਵੀ ਸਮੱਗਰੀਆਂ ਸਨ ਉਹ ਬਹੁਤ ਹੀ ਜ਼ਿਆਦਾ ਗਿਣਤੀ ਦੇ ਵਿੱਚ ਉਸ ਵੱਡੇ ਖਾਈ ਖੂਹ ਦੇ ਵਿੱਚ ਪਈ ਹੈ।
1: ਬਹੁ ਅੰਨ ਘ੍ਰਿਤ ਮਿਸ਼ਟਾਨ ਚੀਰ,
0: ਕਹਿੰਦੇ ਪਾਤਸ਼ਾਹ ਜੀ ਉਹਦੇ ਵਿੱਚ ਕਈ ਸਾਰੇ ਅਨਾਜ ਦੇ ਬੋਰੀਆਂ ਹਨ, ਘਿਓ ਆਦਿਕ ਹੈ, ਮਿੱਠੇ ਪਦਾਰਥਾਂ ਹਨ, ਕਈ ਸਾਰੇ ਯੁੱਧ ਦੇ ਸਮੱਗਰੀਆਂ ਰਸਤਾ ਬਸਤਾ ਉੱਥੇ ਪਈਆਂ।
1: ਸਭ ਗਏ ਤਿਆਗ ਡਰ ਧਾਰ ਵੀਰ,
0: ਕਹਿੰਦੇ ਸਤਿਗੁਰੂ ਪਾਤਸ਼ਾਹ ਜੀ ਉਹ ਸਾਰੇ ਰਾਜਪੂਤਾਂ ਨੇ ਇੰਨਾ ਜ਼ਿਆਦਾ ਡਰ ਮੰਨਿਆ ਹੈ ਉਹ ਡਰ ਮੰਨ ਕਰਕੇ ਸਾਰੀ ਆਪਣੀ ਸਾਜੋ ਸਮੱਗਰੀ ਉੱਥੇ ਛੱਡ ਕੇ ਸਾਰੇ ਭੱਜ ਕੇ ਚਲੇ ਗਏ।
1: ਸੁਣ ਦਇਆ ਸਿੰਧ ਸੈਂਧਵ ਮੰਗਾਏ,
0: ਉਸ ਵੇਲੇ ਕਹਿੰਦੇ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਇਆ ਸਿੰਧ ਦਇਆ ਦੇ ਸਾਗਰ ਚੋਜੀ ਪ੍ਰਿਤਮ ਸਤਿਗੁਰੂ ਜੀਓ, ਉਸ ਵੇਲੇ ਕਹਿੰਦੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਘੋੜਾ ਮੰਗਵਾਇਆ ਹੈ।
1: ਹੋਏ ਕਰ ਅਰੋਹ ਤੇ ਦਿਸ਼ ਚਲਾਏ,
0: ਕਹਿੰਦੇ ਆਪਣੇ ਘੋੜੇ ਦੇ ਉੱਪਰ ਸਵਾਰ ਹੋ ਕਰਕੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਉਸ ਕਿਲ੍ਹੇ ਕੋਲ ਜਾ ਕਰਕੇ ਵੇਖਣਾ ਕਰਦੇ ਸਨ ਕਿ ਕਿੰਨਾ ਜ਼ਿਆਦਾ ਉਸ ਕਿਲ੍ਹੇ ਦਾ ਨੁਕਸਾਨ ਹੋਇਆ, ਕੀ ਸਮੱਗਰੀ ਉੱਥੇ ਪਈ ਹੈ। ਉਹ ਆਪ ਆਪਣੇ ਅੱਖਾਂ ਦੇ ਨਾਲ ਵੇਖਣ ਦੇ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋ ਕਰਕੇ ਜਾ ਰਹੇ ਹਨ।
1: ਇੱਕ ਧਰਮ ਸਿੰਘ ਬਲਬੀਰ ਸੰਗ,
0: ਕਹਿੰਦੇ ਫਿਰ ਗੁਰੂ ਮਹਾਰਾਜ ਜੀ ਦੇ ਨਾਲ ਬਹੁਤ ਹੀ ਬਲਬੀਰ ਬਲਵਾਨ ਯੋਧੇ ਸੂਰਮੇ ਭਾਈ ਸਾਹਿਬ ਭਈ ਧਰਮ ਸਿੰਘ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਹੈ।
1: ਤਜ ਸਿਵਰ ਚਲੇ ਜਿਤ ਦੁਰਗ ਭੰਗ,
0: ਕਹਿੰਦੇ ਜਿੱਥੇ ਦੁਰਗ ਕਹਿੰਦੇ ਬਹੁਤ ਹੀ ਵੱਡਾ ਜਿਹੜਾ ਕਿਲ੍ਹਾ ਸੀ ਉਸ ਕਿਲ੍ਹੇ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਦੇਖਣਾ ਕੀਤਾ ਹੈ ਆਪਣਾ ਡੇਰਾ ਛੱਡ ਕੇ ਕਿ ਕਿੰਨਾ ਜ਼ਿਆਦਾ ਸੁਰਮਿਆਂ ਨੇ ਉਸ ਕਿਲ੍ਹੇ ਦਾ ਨੁਕਸਾਨ ਕੀਤਾ ਹੈ, ਕਿੱਥੋਂ ਕਿੱਥੋਂ ਚੌਸ਼ ਪੇਰੇ ਤੋਂ ਘੇਰਾ ਪਾ ਕਰਕੇ ਉਹਨਾਂ ਰਾਜਪੂਤਾਂ ਨੂੰ ਆਪਣੇ ਸਿੰਘਾਂ ਸੁਰਮਿਆਂ ਨੇ ਕਿਸ ਤਰ੍ਹਾਂ ਦਾ ਸਬਕ ਸਿਖਾਇਆ ਹੈ ਉਹ ਸਾਰੀ ਵਾਰਤਾ ਸਤਿਗੁਰੂ ਪਾਤਸ਼ਾਹ ਜੀ ਵੇਖਦੇ।
1: ਕੇਤਿਕ ਦੂਰ ਜਬ ਕੀ ਭਿਆਨ,
0: ਕਹਿੰਦੇ ਆਪਣੇ ਡੇਰੇ ਦੇ ਵਿੱਚ ਉਹ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਸਿੰਘਾਂ ਸੁਮਰਿਆਂ ਦੇ ਨਾਲ ਸਤਿਗੁਰੂ ਮਹਾਰਾਜ ਜੀ ਦੇ ਨਾਲ ਭਾਈ ਸਾਹਿਬ ਭਾਈ ਧਰਮ ਸਿੰਘ ਜੀ ਨਾਲ ਹਨ। ਕਹਿੰਦੇ ਡੇਰੇ ਵਿੱਚੋਂ ਬਾਹਰ ਨਿਕਲਦਾ ਕੁਛ ਕੀ ਦੂਰ ਸਤਿਗੁਰੂ ਪਾਤਸ਼ਾਹ ਜੀ ਪਹੁੰਚੇ।
1: ਨਗਰੀ ਬਘੌਰ ਭੂਪਤ ਮਹਾਨ,
0: ਕਹਿੰਦੇ ਉਸ ਵੇਲੇ ਦਾ ਬਘੌਰ ਨਗਰੀ ਦਾ ਜਿਹੜਾ ਬਹਾਨ ਰਾਜਾ ਸੀ ਉਹ ਰਾਜਾ ਉੱਥੇ ਸਤਿਗੁਰੂ ਪਾਤਸ਼ਾਹ ਜੀ ਦੇ ਸਾਹਮਣੇ ਪਹੁੰਚਿਆ।
1: ਸੋਹੋ ਤੋਂ ਵਹਿਰ ਸੁਧ ਸੁਨਤ ਆਏ,
0: ਕਹਿੰਦੇ ਉਹ ਕਿਤੇ ਆਪਣੇ ਨਗਰ ਤੋਂ ਬਾਹਰ ਗਿਆ ਹੋਇਆ ਸੀ। ਉਹ ਕਹਿੰਦੇ ਨੇ ਖਬਰ ਸੁਣਦਿਆਂ ਸਾਰ ਕੇ ਗੁਰੂ ਕੇ ਸਿੰਘਾਂ ਸੁਰਮਿਆਂ ਦਾ ਇਸ ਰਾਜਪੂਤਾਂ ਦੇ ਨਾਲ ਬਹੁਤ ਹੀ ਜ਼ਿਆਦਾ ਮੁੱਠ ਭੇੜ ਹੋਈ, ਜੰਗ ਹੋਇਆ ਹੈ। ਇਹੋ ਜਿਹੀ ਖਬਰ ਸੁਣਦਿਆਂ ਸਾਰ ਹੀ ਉਹ ਬਹਿਰ ਬਘੌਰ ਸ਼ਹਿਰ ਦਾ ਰਾਜਾ ਉੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਪਹੁੰਚਿਆ।
1: ਡੇਰਾ ਨਿਹਾਰ ਉਰ ਮੈ ਰਸਾਏ,
0: ਉਹਨੇ ਵੇਖਣਾ ਕੀਤਾ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਇੱਥੇ ਬਹੁਤ ਹੀ ਵੱਡਾ ਡੇਰਾ ਹੈ, ਉਹਨਾਂ ਦੇ ਲੰਗਰ ਲੱਗੇ ਹੋਏ, ਸਥਾਨ ਬਣਿਆ ਹੋਇਆ ਹੈ, ਕਈ ਜ਼ਿਆਦਾ ਪਸ਼ੂਆਂ ਘੋੜ ਸਵਾਰ ਊਂਠ ਆਦਿਕ ਸਾਰੇ ਉੱਥੇ ਉਹਨਾਂ ਦੇ ਡੇਰੇ ਲਾਏ ਹੋਏ ਹਨ। ਇਹ ਵੇਖ ਕੇ ਉਹ ਜਿਹੜਾ ਰਾਜਪੂਤਾਨਾ ਸੀ उन्हें अपने मन दे विच बहुत ही ज्यादा क्रोध धारण किया।
1: तब परे उधाए तज सरद फंग
0: कहिंदे प्यारे जिवें कि सतगुरु पातशाह जी महाराज भाई दया धर्म सिंह जी दे नाल सतगुरु पातशाह जी अगो अगो दी आ रहे सन। दूरों ही कहिंदे जिस वेले अपने किले नूं वेख्या सी उस राजपुताने ने कहिंदे ने उसी वेले उत्थे कुछ कु सिंह उत्थे मौजूद सन गुरु के सूरमे उन्हां दे उपर कहिंदे उस राजपुताने ने तीरां दे ते बंदूकां दे गोलियां दे बौछार करनी शुरू कीती।
1: कुछ होते सिंह तिन कीन जंग
0: कहिंदे पातशाह जी उस वेले कुछ कु सिंह उस किले दे आले दुआले जिन्ने भी उत्थे दी समगरी सन साजो समान सी वह ठिकाने ते लाउण दे वास्ते उत्थे सिंह मौजूद है। ਉਹ ਕਹਿੰਦੇ ਸਿੰਘਾਂ ਦੇ ਉੱਪਰ ਉਸ ਰਾਜਪੁਤਾਨੇ ਨੇ ਹਮਲਾ ਕੀਤਾ।
1: ਦੋਏ ਦਿਸ਼ਨ ਬਕਾਰਾ ਮਾਰ ਮਾਰ
0: ਫਿਰ ਕਹਿੰਦੇ ਪਿਆਰੇ ਇਸ ਪ੍ਰਕਾਰ ਦੀ ਵਾਰਤਾ ਹੋਈ ਹੈ। ਫਿਰ ਦੋਵੇਂ ਦਿਸ਼ਾ ਵਾਲੇ ਪਾਸੋਂ ਤੋਂ ਇੱਕ ਪਾਸੇ ਗੁਰੂ ਕੇ ਸਿੰਘ ਸੂਰਮੇ ਨੇ ਦੂਸਰੇ ਪਾਸੇ ਰਾਜਪੁਤਾਨਾ ਆਪ ਉੱਥੇ ਚੜ੍ਹਾਈ ਕਰਕੇ ਪਹੁੰਚਿਆ ਹੈ। ਕਹਿੰਦੇ ਦੋਵੇਂ ਧਿਰਾਂ ਵੱਲੋਂ ਬਹੁਤ ਹੀ ਜ਼ਿਆਦਾ ਆਪਸ ਦੇ ਵਿੱਚ ਮਾਰਾ ਬਕਾਰਾ ਸ਼ੁਰੂ ਹੋਇਆ।
1: ਮਰ ਗਏ ਕਿਤਕ ਗਿਰ ਗਏ ਸੁਮਾਰ
0: ਕਵੀ ਜੀ ਕਹਿੰਦੇ ਪਿਆਰੇ ਉਸ ਵੇਲੇ ਕਈ ਰਾਜਪੁਤਾਨੇ ਸਿੰਘਾਂ ਦੇ ਸਾਹਮਣੇ ਵਾਰ ਕਰਕੇ ਹੈ ਉਹ ਆਪ ਆਪਣੇ ਜਾਨ ਗਵਾ ਬੈਠੇ ਨੇ। ਕਈ ਉੱਥੇ ਹੀ ਜ਼ਖਮੀ ਹਾਲਤ ਦੇ ਵਿੱਚ ਤੜਫੜਾਉਂਦੇ ਹਨ।
1: ਬੜ ਪਰੇ ਉਹ ਰੌਰ ਗੁਰ ਸੁਨਤ ਕਾਨ
0: ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੰਨੀ ਖਬਰ ਪਈ ਹੈ ਕਿ ਅੱਗੇ ਹੋਰ ਕਿਲੇ ਦੇ ਕੋਲ ਕਹਿੰਦੇ ਬਹੁਤ ਹੀ ਜ਼ਿਆਦਾ ਰੌਲਾ ਮਚਿਆ ਹੋਇਆ ਹੈ। ਹੋਰ ਕੋਈ ਰਾਜਪੁਤਾ ਨੇ ਅੱਗੋਂ ਆ ਕਰਕੇ ਹਮਲਾ ਕੀਤਾ ਹੈ।
1: ਹਟ ਪਰੇ ਤੁਰਤ ਬਨ ਸਾਵਧਾਨ
0: ਫਿਰ ਕਹਿੰਦੇ ਨੇ ਅੱਗੇ ਪਿੱਛੇ ਗੁਰੂ ਕੇ ਸਿੰਘ ਆਪ ਥੋੜ੍ਹਾ ਨੂੰ ਪਿੱਛੇ ਹੋੜ ਕਰਕੇ ਹੋਰ ਸਾਵਧਾਨ ਹੁੰਦੇ ਨੇ ਕਮਰ ਕਸੇ ਕਸਦੇ ਨੇ। ਫਿਰ ਤਿਆਰ ਪਰ ਤਿਆਰ ਹੋ ਕਰਕੇ ਅੱਗੇ ਜੰਗ ਦੀ ਸ਼ੁਰੂਆਤ ਕਰਦੇ।
1: ਇੱਕ ਧਰਮ ਸਿੰਘ ਭਟ ਸੰਘ ਜਾਏ
0: ਕਹਿੰਦੇ ਇੱਕ ਭਾਈ ਧਰਮ ਸਿੰਘ ਜੀ ਜੋ ਸੂਰਮੇ ਬਲਬੀਰ ਯੋਧੇ ਹਨ ਜੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਹਨ।
1: ਦੇਖਿਓ ਲਰੰਤ ਬਾਘੌਰ ਰਾਏ
0: ਕਿ ਦੇਖਣਾ ਕੀਤਾ ਕਿ ਜਿਹੜਾ ਬਾਘੌਰ ਨਗਰ ਦਾ ਰਾਜਾ ਹੈ ਉਹ ਬਾਘੌਰ ਨਗਰ ਦਾ ਰਾਜਾ ਅੱਗੇ ਸਤਿਗੁਰੂ ਪਾਤਸ਼ਾਹ ਜੀ ਦੇ ਸਾਹਮਣੇ ਆ ਖੜੋਤਾ।
1: ਉਤ ਹੁਤੇ ਰਾਵ ਅਸਵਾਰ ਦੋਏ
0: ਕਵੀ ਜੀ ਕਹਿੰਦੇ ਪਿਆਰਿਓ ਉਸ ਵਾਲੇ ਪਾਸੇ ਬਾਘੌਰ ਦੇ ਰਾਜੇ ਰਾਜਪੁਤਾਨੇ ਦੇ ਨਾਲ ਦੋ ਰਾਜੇ ਸਨ ਇੱਕ ਬਾਘੌਰ ਦਾ ਰਾਜਾ ਤੇ ਦੂਸਰਾ ਰਾਜਪੁਤਾਨਾ। ਉਸ ਵਾਲੇ ਪਾਸੇ ਕਹਿੰਦੇ ਦੋ ਰਾਜੇ ਸਤਿਗੁਰੂ ਪਾਤਸ਼ਾਹ ਜੀ ਦੇ ਸਾਹਮਣੇ ਖੜੋ ਗਏ।
1: ਇਤ ਗੁਰੂ ਧਰਮ ਸਿੰਘ ਸੰਘ ਜੋਏ
0: ਪਰ ਇਸ ਪਾਸੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਤੇ ਭਾਈ ਸਾਹਿਬ ਭਾਈ ਧਰਮ ਸਿੰਘ ਜੀ ਨਾਲ ਇਹ ਦੋ ਸੂੰਗ ਸੂਰਮੇ ਸਤਿਗੁਰੂ ਪਾਤਸ਼ਾਹ ਜੀ ਹੋਣ।
1: ਪੈਦਲ ਸਮੂਹ ਦੋਨੋਂ ਦਿਸ਼ਾਨ
0: ਫਿਰ ਕਹਿੰਦੇ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਨਾਲ ਹੋਰ ਵੀ ਕਈ ਪੈਦਲ ਸਿੰਘ ਸੂਰਮੇ ਸਨ ਉਸ ਰਾਜਪੁਤਾਨੇ ਦੇ ਨਾਲ ਵੀ ਕਈ ਆਪਣੇ ਰਾਜਪੁਤਾਨੇ ਸਿਪਾਹੀਆਂ ਵੀ ਇਕੱਠੇ ਕਰਕੇ ਆਪ ਉੱਥੇ ਪਹੁੰਚ ਗਿਆ ਸੀ।
1: ਛੂਟਹਿ ਤੁਫੰਗ ਤੀਖਨ ਸੋ ਬਾਨ
0: ਕਹਿੰਦੇ ਪਿਆਰੇ ਉਸ ਵੇਲੇ ਉਹ ਰਾਜਪੁਤਾਨੇ ਆਪਣੇ ਤਿੱਖੇ ਤੀਰਾਂ ਦੇ ਵਾਰ ਗੁਰੂ ਕੀ ਫੌਜ ਦੇ ਉੱਪਰ ਹਮਲਾ ਕਰਤੇ।
1: ਸਤਿਗੁਰੂ ਕਹਿਓ ਸੁਨ ਧਰਮ ਸਿੰਘ
0: ਅੱਗੇ ਕਹਿੰਦੇ ਨੇ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਭਾਈ ਧਰਮ ਸਿੰਘ ਜੀ ਨੂੰ ਬਚਨ ਕਰਦੇ।
1: ਰਣ ਜਾਹੋ ਅਗਰਬਨ ਰੂਪ ਸਿੰਘ
0: ਕਹਿੰਦੇ ਨੇ ਕਿ ਭਾਈ ਧਰਮ ਸਿੰਘ ਜੀ ਜਿਵੇਂ ਕਿ ਅੱਗੇ ਮੈਦਾਨੇ ਜੰਗ ਦੇ ਰਣ ਖੇਤਰ ਦੀ ਸ਼ੁਰੂਆਤ ਹੋਈ ਹੈ ਕਹਿੰਦੇ ਨੇ ਜਿਸ ਪ੍ਰਕਾਰ ਜੰਗਲ ਦੇ ਵਿੱਚ ਜੰਗਲ ਹਿਰਣਾਂ ਦੇ ਸਾਹਮਣੇ ਬੱਬਰ ਸ਼ੇਰ ਆ ਜਾਵੇ ਤਾਂ ਸਾਰੇ ਹਿਰਣ ਭੱਜ ਕੇ ਦੌੜ ਚਲੇ ਜਾਂਦੇ ਨੇ ਇਸੇ ਪ੍ਰਕਾਰ ਇਹ ਰਾਜਪੁਤਾਨੇ ਹਿਰਣਾਂ ਦੇ ਨਿਆਈ ਹਨ ਤੇ ਗੁਰੂ ਕੇ ਸਿੰਘ ਇਹਨਾਂ ਦੇ ਸਾਹਮਣੇ ਸਿੰਘ ਸ਼ੇਰ ਦੇ ਸਰੂਪ ਹਨ।
1: ਉਤ ਦੋਏ ਇਤੇ ਹਮ ਦੋਏ ਜਾਨ
0: ਤੇ ਹੁਣ ਭਾਈ ਧਰਮ ਸਿੰਘ ਜੀ ਤੁਸੀਂ ਵੇਖਣਾ ਕਰੋ ਕਿ ਉਧਰ ਵੀ ਦੋ ਰਾਜਪੁਤਾਨੇ ਸੂਰਬੀਰ ਹਨ ਤੇ ਅਸੀਂ ਵੀ ਦੋਵੇਂ ਤੇ ਆਪ ਧਰਮ ਸਿੰਘ ਜੀ ਤੇ ਅਸੀਂ ਦੋਵੇਂ ਹੀ ਅਸੀਂ ਦੋਵੇਂ ਇੱਥੇ ਬਲਬੀਰ ਸੂਰਮੇ ਖੜੇ ਹਨ।
1: ਇੱਕ ਸੰਗ ਇੱਕ ਫਿਰ ਹੈ ਮਹਾਨ
0: ਤਾਂ ਸਤਿਗੁਰੂ ਪਾਤਸ਼ਾਹ ਜੀ ਬਚਨ ਕਰਦੇ ਕਿ ਭਾਈ ਧਰਮ ਸਿੰਘ ਜੀ ਦੇਖੋ ਇੱਕ ਇੱਕ ਦੇ ਨਾਲ ਇੱਕ ਇੱਕ ਸੂਰਮਾ ਲੜ ਸਕਦਾ ਹੈ ਤੁਸੀਂ ਇੱਕ ਰਾਜਪੁਤਾਨੇ ਦੇ ਨਾਲ ਜੰਗ ਕਰੋ ਤੇ ਅਸੀਂ ਉਸ ਬਾਘੌਰ ਦੇ ਰਾਜੇ ਦੇ ਨਾਲ ਅਸੀਂ ਆਪ ਜੰਗ ਕਰਾਂਗੇ।
1: ਸੁਨ ਧਰਮ ਸਿੰਘ ਹਾਏ ਕੋ ਧਵਾਏ
0: ਕਹਿੰਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਹੁੰਦਿਆਂ ਸਾਰ ਹੀ ਭਾਈ ਧਰਮ ਸਿੰਘ ਜੀ ਕਹਿੰਦੇ ਪਿਆਰੋ ਆਪਣੇ ਘੋੜੇ ਤੇ ਲਗਾਮ ਖਿੱਚ ਕੇ ਟਪੋਸੀ ਮਾਰ ਕੇ ਐਸਾ ਆਪਣੇ ਘੋੜੇ ਨੂੰ ਅੱਗੇ ਦੌੜਾਇਆ ਹੈ।
1: ਰਣ ਸਮੁਖ ਗਇਓ ਰਿਪ ਹਤ ਹਤਨ ਚਾਏ
0: ਕਹਿੰਦੇ ਇਸ ਪ੍ਰਕਾਰ ਭਾਈ ਧਰਮ ਸਿੰਘ ਜੀ ਉਸ ਰਾਜਪੁਤਾਨੇ ਦੇ ਸਾਹਮਣੇ ਉਹ ਕਰਕੇ ਅੜ ਖੜੋਤੇ ਸਨ ਜੋ ਭਾਈ ਧਰਮ ਸਿੰਘ ਸਾਹਿਬ ਜੀ ਕਹਿੰਦੇ ਨੇ ਆਪਣੇ ਮਨ ਦੇ ਵਿੱਚ ਉਸ ਵੇਲੇ ਜੰਗ ਦੀ ਜਿੱਤ ਪ੍ਰਾਪਤ ਕਰਨਾ ਚਾਹੁੰਦੇ
1: ਉੱਚੇ ਪੁਕਾਰ ਲੀਨੋ ਹਕਾਰ
0: ਕਹਿੰਦੇ ਭਾਈ ਧਰਮ ਸਿੰਘ ਜੀ ਉਸ ਵੇਲੇ ਵੈਰੀ ਦੇ ਸਾਹਮਣੇ ਹੋ ਕਰਕੇ ਅੱਗੇ ਜਾ ਕਰਕੇ ਰਾਜਪੂਤਾਨੇ ਦੇ ਇਸ ਪ੍ਰਕਾਰ ਦੀ ਲਲਕਾਰਾ ਮਾਰਦੇ
1: ਇਤ ਆਓ ਆਪਨੋ ਕਰਹੁ ਵਾਰ
0: ਕਹਿੰਦੇ ਨੇ ਕਿ ਹੇ ਵੈਰੀ ਲੋਕ ਹੇ ਸੂਰਬੀਰ ਹੁਣ ਤੂੰ ਆ ਕਰਕੇ ਮੇਰੇ ਸਾਹਮਣੇ ਆਪਣਾ ਵਾਰ ਕਰ
1: ਮੈਂ ਹਤੋ ਕਿਧੋਂ ਅਬ ਲਿਓ ਸੰਭਾਰ
0: ਕਹਿੰਦੇ ਫਿਰ ਸਾਡੇ ਵੀ ਕੀਤੇ ਹੋਏ ਵਾਰ ਦਾ ਜਵਾਬ ਤੂੰ ਵੀ ਦੇਣਾ ਕਰ ਆਪਣੇ ਆਪ ਦਾ ਬਚਾਅ ਵੀ ਤੂੰ ਆਪ ਕਰਨਾ ਕਰ ਪਹਿਲੇ ਸਾਹਮਣੇ ਆ ਕਰਕੇ ਸਾਡੇ ਤੂੰ ਵਿਖਾਉਣਾ ਕਰ ਕਿ ਤੇਰੇ ਵਿੱਚ ਕਿੰਨਾ ਕੁ ਬਲ ਹੈ ਫਿਰ ਕਹਿੰਦੇ ਸਾਡੇ ਕੀਤੇ ਹੋਏ ਵਾਰ ਦਾ ਤੂੰ ਜਵਾਬ ਦੇ ਆਪਣੇ ਆਪ ਨੂੰ ਬਚਾ ਸਕਦਾ ਤਾਂ ਬਚਾ ਲਵੇ
1: ਸੁਣ ਭਇਓ ਸਮੁਖ ਸਰ ਕੋ ਨਿਕਾਰ
0: ਕਹਿੰਦੇ ਭਾਈ ਧਰਮ ਸਿੰਘ ਜੀ ਦੇ ਬਚਨ ਸੁਣਦਿਆਂ ਸਾਰ ਕਹਿੰਦੇ ਰਾਜਪੂਤਾਨਾ ਉਸਨੇ ਆਪਣੇ ਭੱਥੇ ਦੇ ਵਿੱਚੋਂ ਤਿੱਖੇ ਤੀਰ ਕੱਢ ਕੇ ਉਸ ਭਾਈ ਧਰਮ ਸਿੰਘ ਜੀ ਦੇ ਸਾਹਮਣੇ ਨਿਸ਼ਾਨਾ ਬਣ ਕੇ ਵਾਰ ਕਰਨ ਲੱਗਾ ਹੈ
1: ਧਰ ਧਨੁਖ ਬਿਖੈ ਐਂਚਿਓ ਸਰੋਜ
0: ਕਹਿੰਦੇ ਪਿਆਰੋ ਇਸ ਪ੍ਰਕਾਰ ਕਮਾਨ ਦੇ ਉੱਪਰ ਤੀਰ ਚਾੜ ਕਰਕੇ ਖੈਂਚਿਓ ਸਜੋਰ ਕਹਿੰਦੇ ਇਸ ਪ੍ਰਕਾਰ ਬੜੇ ਜ਼ੋਰ ਦੇ ਨਾਲ ਉਸ ਧਨੁਖ ਦਾ ਚਿੱਲਾ ਖਿੱਚਿਆ ਹੈ
1: ਹਰ ਹੁਤੋ ਘੋਰ ਦੀਨੋ ਸੋ ਛੋਰ
0: ਕਹਿੰਦੇ ਨੇ ਜਿਸ ਵੇਲੇ ਰਾਜਪੂਤਾਨੇ ਨੇ ਜਿਹੜਾ ਤੀਰ ਕਮਾਨ ਦੇ ਉੱਪਰ ਚਾੜ ਕੇ ਖਿੱਚਿਆ ਸੀ ਕਹਿੰਦੇ ਕਵੀ ਜੀ ਪਿਆਰੋ ਕਹਿੰਦੇ ਬਹੁਤ ਹੀ ਭਿਆਨਕ ਤਿੱਖਾ ਖੰਭਦਾਰ ਤੀਰ ਸੀ ਤਿੱਖੇ ਧਾਰ ਵਾਲਾ ਉਸ ਵੇਲੇ ਰਾਜਪੂਤਾਨੇ ਨੇ ਭਾਈ ਧਰਮ ਸਿੰਘ ਜੀ ਦੇ ਉੱਪਰ ਨਿਸ਼ਾਨਾ ਬੰਨ ਕੇ ਉਹ ਤੀਰ ਦੇ ਵਾਰ ਕੀਤਾ ਹੈ
1: ਪਿਖ ਧਰਮ ਸਿੰਘ ਹੈ ਕੋ ਚਲਾਏ
0: ਕਹਿੰਦੇ ਉਸ ਵੈਰੀ ਦੇ ਵੱਲੋਂ ਕੀਤੇ ਗਏ ਤੀਰ ਦੇ ਵਾਰ ਦਾ ਆਪਣੇ ਸਰੀਰ ਤੋਂ ਬਚਾਓ ਕਰਨ ਵੇਲੇ ਭਾਈ ਧਰਮ ਸਿੰਘ ਜੀ ਨੇ ਆਪਣੇ ਘੋੜੇ ਤੋਂ ਲਗਾਮ ਖਿੱਚ ਕੇ ਇੱਧਰ ਉੱਧਰ ਕੀਤਾ ਹੈ ਇੱਧਰ ਉੱਧਰ ਹਲਚਲ ਕੀਤੇ ਜਾ ਕਰਕੇ ਕਿ ਉਸ ਤੀਰ ਦਾ ਵਾਰ ਕਰਕੇ ਆਪਣੇ ਸਰੀਰ ਦਾ ਅਤੇ ਘੋੜੇ ਦਾ ਬਚਾਅ ਕਰ ਸਕੇ ਇਸ ਕਰਕੇ ਸਾਹਿਬ ਕਹਿੰਦੇ ਨੇ ਕਵੀ ਜੀ ਭਾਈ ਧਰਮ ਸਿੰਘ ਜੀ ਨੇ ਆਪਣੇ ਆਪ ਦਾ ਉਸ ਤੀਰ ਤੋਂ ਵਾਰ ਕਰਦਾ ਉਹਦਾ ਆਪਣਾ ਬਚਾਅ ਕੀਤਾ ਹੈ
1: ਹਰ ਤੀਰ ਸਮਹੁ ਤੇ ਤਨ ਬਚਾਏ
0: ਕਹਿੰਦੇ ਉਸ ਵੇਲੇ ਵੈਰੀ ਤੋਂ ਕੀਤੇ ਹੋਇਆ ਤੀਰ ਦਾ ਵਾਰ ਦਾ ਆਪਣੇ ਆਪ ਦਾ ਭਾਈ ਧਰਮ ਸਿੰਘ ਜੀ ਨੇ ਬਚਾਅ ਕੀਤਾ
1: ਆਪਨੋ ਖਤੰਗ ਲੀਨੋ ਨਿਕਾਰ
0: ਕਹਿੰਦੇ ਇਸ ਪ੍ਰਕਾਰ ਪਿਆਰਿਓ ਗੁਰੂ ਕੇ ਸਿੰਘ ਸੁਰਮੇ ਦੇ ਵਿੱਚ ਸਭ ਤੋਂ ਵੱਡੀ ਮਹਾਨ ਗੱਲ ਹੈ ਕਿ ਆਪ ਪਹਿਲੇ ਕਿਸੇ ਦੇ ਉੱਪਰ ਵਾਰ ਨਹੀਂ ਸੀ ਕਰਦੇ ਪਹਿਲਾਂ ਆਪ ਵੈਰੀ ਨੂੰ ਮੌਕਾ ਦਿੰਦੇ ਸਨ ਕਿ ਜਿੰਨਾ ਮਰਜ਼ੀ ਤੇਰੇ ਉੱਪਰ ਬਲ ਹੈ ਤੂੰ ਵਾਰ ਕਰ ਲਵੀ ਫਿਰ ਜਦੋਂ ਗੁਰੂ ਕਾ ਸਿੰਘ ਆਪ ਆਪਣੇ ਬਲ ਦਾ ਜ਼ੋਰ ਲਾ ਕਰਕੇ ਵੈਰੀ ਉੱਪਰ ਵਾਰ ਕਰਦਾ ਹੈ ਫਿਰ ਕਹਿੰਦੇ ਉਸ ਵੇਲੇ ਦੂਜੀ ਵਾਰੀ ਵਾਰ ਕਰਨ ਦੇ ਯੋਗਾ ਵੈਰੀ ਬਚਦਾ ਹੀ ਨਹੀਂ ਇਸ ਪ੍ਰਕਾਰ ਭਾਈ ਕਵੀ ਸਾਹਿਬ ਜੀ ਕਹਿੰਦੇ ਨੇ ਕਿ ਜਦੋਂ ਵੈਰੀ ਨੇ ਪਹਿਲੀ ਵਾਰੀ ਤੀਰ ਦਾ ਵਾਰ ਕੀਤਾ ਸੀ ਭਾਈ ਧਰਮ ਸਿੰਘ ਜੀ ਦੇ ਉੱਪਰ ਉਸ ਵੇਲੇ ਭਾਈ ਸਾਹਿਬ ਜੀ ਨੇ ਆਪਣਾ ਬਚਾਅ ਕਰ ਲਿਆ ਹੈ ਅੱਗੇ ਭਾਈ ਧਰਮ ਸਿੰਘ ਜੀ ਆਪਣੇ ਭੱਥੇ ਦੇ ਵਿੱਚੋਂ ਇੱਕ ਖੰਭਦਾਰ ਖਪਰਾ ਤੀਰ ਆਪਣੇ ਭੱਥੇ ਦੇ ਵਿੱਚੋਂ ਬਾਹਰ ਕੱਢ ਕੇ
1: ਵਿੱਚ ਪਨਜ ਫੋਕ ਧਰ ਕੈ ਸੁਧਾਰ
0: ਕਿਹਨੇ ਪਨਜ ਕਹਿੰਦੇ ਨੇ ਤਨੁਖ ਦੇ ਚਿੱਲੇ ਦੇ ਉੱਪਰ ਝਾੜ ਕਰਕੇ ਖਿੱਚ ਕੇ ਆਪਣੇ ਕੰਨ ਤੱਕ ਉਸ ਕਮਾਨ ਦਾ ਚਿੱਲਾ ਖਿੱਚ ਕੇ ਭਾਈ ਸਾਹਿਬ ਜੀ ਨੇ ਜ਼ੋਰ ਦਾ ਉਸ ਵੈਰੀ ਦੇ ਉੱਪਰ ਵਾਰ ਕੀਤਾ
1: ਐਂਚਦ ਸ਼ਿਤਾਬ ਰਿਪਕੇ ਪ੍ਰਹਾਰ
0: ਸ਼ਿਤਾਬ ਕਹਿੰਦੇ ਨੇ ਛੇਤੀ ਹੀ ਉਸ ਵੇਲੇ ਵੈਰੀ ਦੇ ਵੇਖਦਿਆਂ ਵੇਖਦਿਆਂ ਹੀ ਭਾਈ ਸਾਹਿਬ ਜੀ ਵੱਲੋਂ ਖਪਰੇ ਤੀਰ ਦਾ ਵਾਰ ਉਸ ਵੈਰੀ ਦੇ ਛਾਤੀ ਤੇ ਵੀ ਜਾ ਕਰਕੇ ਵੱਟ ਗਿਆ
1: ਲਗ ਗਯੋ ਹਿਰਦੇ ਪ੍ਰਵੇਸ਼ਿਓ ਮਝਾਰ
0: ਕਹਿੰਦੇ ਉਸ ਵੈਰੀ ਰਾਜਪੂਤਾਨੇ ਦੇ ਹਿਰਦੇ ਦੇ ਵਿੱਚ ਜਾ ਕਰਕੇ ਤੀਰ ਖੁੱਭ ਗਿਆ ਸੀ ਉਸ ਵੇਲੇ ਤੀਰ ਦਾ ਵਾਰ ਲੱਗਣ ਦੇ ਸਾਰ ਹੀ ਵੈਰੀ ਆਪਣੇ ਪ੍ਰਾਣ ਗਵਾ ਬੈਠਿਆ
1: ਹੈ ਤਰੇ ਗਿਰਿਓ ਖਪਰਾ ਲਗੰਤ
0: ਕਹਿੰਦੇ ਜਿਸ ਵਾਰ ਖਪਰੇ ਤੀਰ ਦੇ ਲੱਗਣ ਦੇ ਨਾਲ ਹੀ ਕਹਿੰਦੇ ਉਸ ਵੇਲੇ ਘੋੜੇ ਉੱਪਰ ਸਵਾਰ ਸੀ ਵੈਰੀ ਰਾਜਪੂਤਾਨਾ ਉਸ ਹੀ ਵੇਲੇ ਆਪਣੇ ਘੋੜੇ ਤੋਂ ਛੱਡ ਕੇ ਧਰਤੀ ਤੇ ਡਿੱਗ ਪਿਆ ਹੈ
1: ਛਿਦ ਬਿਖੈ ਭਰਿਓ ਛਿਦ ਪ੍ਰਾਣ ਹੰਤ
0: ਕਹਿੰਦੇ ਪਿਆਰ ਉਸ ਵੇਲੇ ਇੱਕ ਛਿਨ ਮਾਤਰ ਦੇ ਵਿੱਚ ਹੀ ਜੋ ਵੱਡੀ ਵੈਰੀ ਸੀ ਉਹ ਆਪਣੇ ਮਨ ਦੇ ਵਿੱਚ ਹੰਕਾਰ ਕਰਦਾ ਸੀ ਕਿ ਗੁਰੂ ਕੇ ਸਿੰਘ ਨੂੰ ਮਾਰ ਦੇਈਏ ਇੱਕ ਤੀਰ ਦੇ ਵਿੱਚ ਪਰ ਕਹਿੰਦੇ ਅਸੀਂ ਜਦੋਂ ਭਾਈ ਧਰਮ ਸਿੰਘ ਜੀ ਦੇ ਵੱਲੋਂ ਖਪਰੇ ਤੀਰ ਦਾ ਵਾਰ ਲੱਗਿਆ ਹੈ ਕਹਿੰਦੇ ਉਹ ਇੱਕ ਛਿਣ ਮਾਤਰ ਦੇ ਦੇਖਦਿਆਂ ਦੇਖਦਿਆਂ ਹੀ ਉਸ ਵੈਰੀ ਨੇ ਆਪਣੇ ਪ੍ਰਾਣ ਗਵਾ ਬੈਠੇ
1: ਪਿਖ ਭੂਪ ਕੋਪ ਕੈ ਆਏ ਧਾਏ
0: ਹੁਣ ਕਹਿੰਦੇ ਪਿਆਰੇ ਉਹ ਦੂਜਾ ਰਾਜਾ ਜਿਹੜਾ ਸੀ ਬਗੌਰ ਦਾ ਉਹ ਰਾਜਾ ਹੁਣ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਹੋ ਕਰਕੇ ਵਾਰ ਕਰਨਾ ਚਾਹੁੰਦਾ ਹੈ ਉਹਦਾ ਨਾਲ ਦਾ ਮਿੱਤਰ ਰਾਜਪੂਤਾਨਾ ਜਿਹੜਾ ਰਾਜਾ ਸੀ ਉਹਨੂੰ ਤਾਂ ਭਾਈ ਧਰਮ ਸਿੰਘ ਜੀ ਨੇ ਆਪ ਹੀ ਕੋਹ ਤੀਰ ਦੇ ਨਾਲ ਮਾਰ ਮੁਕਾਇਆ ਅੱਗੇ ਆਪਣੇ ਵੈਰੀ ਆਪਣੇ ਰਾਜੇ ਨੂੰ ਮਰਦਿਆਂ ਹੋਇਆਂ ਵੇਖ ਕੇ ਉਸ ਬਗੌਰ ਦੇ ਰਾਜੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਉਹ ਕਰਕੇ ਵਾਰ ਕਰਨਾ ਚਾਹਿਆ।
1: ਗੁਰ ਸਮੁਖ ਬਾਣ ਪੈਣੇ ਚਲਾਏ,
0: ਕਹਿੰਦੇ ਅੱਗੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਆਪਣੇ ਘੋੜੇ ਨੂੰ ਪਜਾ ਕਰਕੇ ਅੱਗੇ ਦੌੜ ਕੇ ਆਇਆ ਹੈ। ਗੁਰ ਸਮੁਖ ਬਾਣ ਪੈਣੇ ਚਲਾਏ, ਸਤਿਗੁਰੂ ਪਾਤਸ਼ਾਹ ਜੀ ਦੇ ਮਹਾਰਾਜ ਦੇ ਸਾਹਮਣੇ ਆਹਮੋ ਸਾਹਮਣੇ ਹੋ ਕਰਕੇ ਪੈਣੇ, ਕਹਿੰਦੇ ਨੇ ਤਿੱਖਾ ਤੀਰ ਆਪਣੇ ਪੱਥੇ ਵਿੱਚੋਂ ਬਾਹਰ ਕੱਢਿਆ। ਉਸ ਤਿੱਖੇ ਤੀਰ ਦਾ ਵਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਉੱਪਰ ਕਰਨਾ ਚਾਹੁੰਦਾ।
1: ਹੋਰਾ ਫੰਧਾਏ ਇਤ ਉਤ ਫਿਰੰਤ,
0: ਕਿ ਉਸ ਵੇਲੇ ਬਗੌਰ ਦੇ ਰਾਜੇ ਨੇ ਐਸਾ ਤਿੱਖਾ ਤੀਰ ਕੱਢ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਉੱਪਰ ਨਿਸ਼ਾਨਾ ਬੰਨ ਕੇ ਕੱਢਿਆ ਸੀ। ਉਸ ਵੇਲੇ ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਘੋੜੇ ਨੂੰ ਟਪੋਸੀ ਲਾ ਕਰਕੇ ਲਗਾਮ ਖਿੱਚ ਕੇ ਛਲਾਂਗ ਮਾਰ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇੱਧਰ ਉੱਧਰ ਹੋ ਕਰਕੇ ਵਰੀ ਦੇ ਕੀਤੇ ਹੋਏ ਵਾਰ ਦਾ ਆਪਣਾ ਆਪ ਦਾ ਬਚਾਅ ਕੀਤਾ ਹੈ।
1: ਨਿਜ ਬਟਨ ਪ੍ਰੇਰ ਜੈ ਕੋ ਚਹੰਤ,
0: ਕਹਿੰਦੇ ਉਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਆਪਣੇ ਸੂਰਮਿਆਂ ਨੂੰ ਵੀ ਇਹ ਪ੍ਰੇਰਨਾ ਦਿੰਦੇ ਨੇ ਕਿ ਕਿਸ ਪ੍ਰਕਾਰ ਅੱਗੇ ਆਪਣੀ ਜੈ ਕੋ ਚਹੰਤ, ਕਹਿੰਦੇ ਆਪਣੇ ਜਿੱਤ ਪ੍ਰਾਪਤ ਕਰਨਾ ਚਾਹੁੰਦੇ ਨੇ। ਸੰਗ ਸਿਰਮਾ ਦੇ ਵਿੱਚ ਇਸ ਜੁੰਗ ਨੂੰ ਵੇਖ ਕੇ ਉਹਨਾਂ ਦੇ ਵਿੱਚ ਵੀ ਐਸਾ ਪ੍ਰੇਰਣਾ ਆਵੇ, ਜੋਸ਼ ਚੜ੍ਹ ਆਵੇ, ਬੀਰਸ ਚੜ੍ਹ ਆਵੇ ਕਿ ਅੱਗੇ ਸਿੰਘ ਸੂਰਮਿਆਂ ਦੇ ਵਿੱਚ ਸਦਾ ਹੀ ਜਿੱਤ ਦੀ ਪ੍ਰਾਪਤੀ ਹੋਵੇ। ਇਸ ਕਰਕੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੇ ਸਿੰਘਾਂ ਸੂਰਮਿਆਂ ਦੇ ਵਿੱਚ ਜਿੱਤ ਦਿਵਾਉਣਾ ਚਾਹੁੰਦੇ ਹਨ।
1: ਸਿਰ ਮੌਰ ਭਟਨ ਕੇ ਧਨ ਸੰਭਾਰ,
0: ਕਹਿੰਦੇ ਸਿਰ ਮੌਰ ਭਟਨ ਕੇ ਜੋ ਆਪਣੇ ਸਿੰਘ ਸੂਰਮਿਆਂ ਦੇ ਸਿਰੋਮਣੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਹਨ, ਉਸ ਵੇਲੇ ਕਹਿੰਦੇ ਪਿਆਰਿਓ ਆਪਣੇ ਕਮਾਨ ਦੇ ਵਿੱਚੋਂ ਤੀਰ ਕੱਢਿਆ, ਪੱਥੇ ਦੇ ਵਿੱਚੋਂ ਤੀਰ ਕੱਢ ਕੇ ਕਮਾਨ ਦੇ ਉੱਪਰ ਚਾੜਿਆ ਹੈ।
1: ਤਤਕਾਲ ਤੀਰ ਫੱਥਾ ਨਿਕਾਰ,
0: ਕਹਿੰਦੇ ਆਪਣੇ ਪੱਥੇ ਦੇ ਵਿੱਚੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਆਪਣਾ ਵੀ ਪੱਖਾ ਖਪਰਾ ਤੀਰ ਕੱਢ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਮਾਨ ਦੇ ਉੱਪਰ ਚਿੱਲੇ ਤੇ ਚਾੜਿਆ ਹੈ।
1: ਕਰ ਐਂਚ ਕਾਨ ਲਗ ਛੋਰ ਦੀਨ,
0: ਕਹਿੰਦੇ ਐਂਚ ਕਾਨ ਉਸ ਕਮਾਨ ਦਾ ਚਿੱਲਾ ਜਿਹੜਾ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਕੰਨ ਤੱਕ ਖਿੱਚ ਕੇ ਪੂਰੇ ਜ਼ੋਰ ਦੇ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਸ ਤੀਰ ਦਾ ਵਾਰ ਉਸ ਬਗੌਰ ਦੇ ਰਾਜੇ ਦੇ ਉੱਪਰ ਨਿਸ਼ਾਨਾ ਬਣ ਕੇ ਕੀਤਾ ਹੈ।
1: ਹੱਥ ਭਾਲ ਵਿਖੇ ਸੋ ਮਾਰ ਲੀਨ,
0: ਕਹਿੰਦੇ ਭਾਈ ਸਾਹਿਬ ਕਵੀ ਜੀ ਕਹਿੰਦੇ ਨੇ ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਐਸਾ ਨਿਸ਼ਾਨਾ ਬਣ ਕੇ ਕੰਨ ਤੱਕ ਤੀਰ ਦਾ ਚਿੱਲਾ ਖਿੱਚ ਕੇ ਉਸ ਵੈਰੀ ਦੇ ਉੱਪਰ ਵਾਰ ਕੀਤਾ। ਕਹਿੰਦੇ ਪਿਆਰਿਓ ਤੀਰ ਜਾ ਕਰਕੇ ਵੈਰੀ ਦੇ ਮੱਥੇ ਦੇ ਵਿੱਚ ਲੱਗ ਕੇ ਆਰ ਪਾਰ ਨਿਕਲ ਗਿਆ ਹੈ। ਇੱਕ ਛਿਨ ਮਾਤਰ ਦੇ ਵਿੱਚ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਸ ਵੈਰੀ ਦੇ ਮੱਥੇ ਵਿੱਚ ਤੀਰ ਮਾਰ ਕਰਕੇ ਉਹਦੇ ਪ੍ਰਾਣ ਕੱਢ ਦਿੱਤੇ।
1: ਜਬ ਦੁਹਨ ਪ੍ਰਾਣ ਤਿਆਗੇ ਨਿਹਾਰ,
0: ਜਦੋਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਵੇਖਦੇ ਨੇ ਕਿ ਜਿਹੜੇ ਚੜ੍ਹ ਕੇ ਆਏ ਸਨ ਦੋਵੇਂ ਰਾਜਪੂਤਾਨੇ ਇਹ ਤਾਂ ਦੋਵੇਂ ਹੀ ਮਾਰੇ ਜਾ ਚੁੱਕੇ।
1: ਸਭ ਭੱਜੀ ਚਮੂ ਨਹਿ ਧੀਰ ਧਾਰ,
0: ਕਹਿੰਦੇ ਉਹਨਾਂ ਦੇ ਨਾਲ ਦੀ ਜਿਹੜੀ ਚਮੂ ਫੌਜ ਸੀ ਸੂਰਮੇ ਸਨ ਆਪਣੇ ਹੀ ਰਾਜ ਸਿਪਾਹੀਆਂ ਨੂੰ ਸੈਨਾਪਤੀਆਂ ਨੂੰ ਰਾਜਿਆਂ ਨੂੰ ਮਰਦਿਆਂ ਵੇਖ ਕੇ ਬਾਕੀ ਬਚੀ ਕੁਚੀ ਫੌਜ ਜਿਹੜੀ ਹੈ ਉਹ ਸਾਰੀ ਭੱਜਣ ਲੱਗੀ ਸੀ।
1: ਬਾਜੇ ਵੀ ਲੋਕ ਬਰ ਜੈ ਕਿਰਪਾਲ,
0: ਕਹਿੰਦੇ ਜੋ ਸੂਰਮੇ ਮੈਦਾਨੇ ਰਣ ਖੇਤਰ ਨੂੰ ਛੱਡ ਕੇ ਭੱਜ ਰਹੇ ਸਨ ਉਸ ਵੇਲੇ ਕਹਿੰਦੇ ਨੇ ਭੱਜਦਿਆਂ ਨੂੰ ਸਿੰਘ ਸੂਰਮੇ ਨਾ ਮਾਰੇ, ਗੁਰੂ ਕੇ ਸਿੰਘ ਭੱਜਦਿਆਂ ਦੇ ਉੱਪਰ ਕਿਤੇ ਵਾਰ ਨਾ ਕਰ ਦੇਵੇ। ਇਸ ਕਰਕੇ ਸਤਿਗੁਰੂ ਮਹਾਰਾਜ ਆਪਣੇ ਸਿੰਘਾਂ ਨੂੰ ਬਰਜ ਕੇ ਰੋਕਦੇ ਸਨ।
1: ਇਨ ਹੱਥ ਨਾਹੇ ਤਜ ਸੰਗ ਸ਼ਾਲ,
0: ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤੇ ਆਪਣੇ ਸੁਰਮਿਆਂ ਦੇ ਪ੍ਰਤੀ ਕਿ ਭੱਜਦਿਆਂ ਦੇ ਉੱਪਰ ਕਿਤੇ ਵੀ ਕੋਈ ਵਾਰ ਨਹੀਂ ਕਰਨਾ ਹੈ। ਇਹਨਾਂ ਨੇ ਆਪ ਆਪਣੀ ਮੈਦਾਨੇ ਜੰਗ ਨੂੰ ਛੱਡ ਕੇ ਜੋ ਕਿ ਭੀੜ ਹੋ ਕਰਕੇ ਕੈਰਾਂ ਦੇ ਵਾਂਗ ਇਹ ਮੈਦਾਨਾ ਜੰਗ ਛੱਡ ਕੇ ਭੱਜ ਰਹੇ ਸਨ, ਇਹਨਾਂ ਦੇ ਉੱਪਰ ਕਿਸੇ ਨੇ ਵਾਰ ਨਹੀਂ ਕਰਨਾ।
1: ਲੀਨੇ ਹਟਾਏ ਗੁਰ ਸਿੰਘ ਜਾਲ,
0: ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪ ਆਪਣੇ ਸਿੰਘਾਂ ਸੂਰਮਿਆਂ ਨੂੰ ਕਹਿ ਕੇ ਉਸ ਜੰਗ ਤੋਂ ਵਾਪਸ ਪਿਛਾਂ ਨੂੰ ਹਟਾਇਆ ਹੈ।
1: ਸਭ ਸਿਵਰ ਵਿਖੇ ਕਰਕੇ ਸੰਭਾਲ,
0: ਇਸ ਪ੍ਰਕਾਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੇ ਸਿੰਘਾਂ ਸੂਰਮਿਆਂ ਨੂੰ ਭਾਈ ਧਰਮ ਸਿੰਘ ਜੀ ਦੇ ਨਾਲ ਹੁਣ ਲੈ ਕਰਕੇ ਆਪਣੇ ਡੇਰੇ ਉੱਪਰ ਪਹੁੰਚ ਗਏ। ਉੱਥੇ ਪਹੁੰਚ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪਣੇ ਸਿੰਘ ਸੂਰਮੇ ਜਿਹੜੇ ਕਿ ਜ਼ਖਮੀ ਹੋਏ ਸਨ ਉਹਨਾਂ ਦੀ ਸੱਚੇ ਪਾਤਸ਼ਾਹ ਸਤਿਗੁਰੂ ਮਹਾਰਾਜ ਨੇ ਆਪ ਸੰਭਾਲ ਕੀਤੀ ਆਪਣੇ ਹੱਥਾਂ ਦੇ ਨਾਲ।
1: ਬਾਘੌਰ ਨਾਥ ਮਗ ਜੁੱਧ ਮਾਰ,
0: ਕਹਿੰਦੇ ਕਿਸ ਪ੍ਰਕਾਰ ਬਗੌਰ ਦਾ ਰਾਜਾ, ਬਗੌਰ ਨਗਰੀ ਦਾ ਰਾਜਾ ਚੱਲਿਆ ਚੱਲਦਿਆਂ ਰਸਤੇ ਦੇ ਵਿੱਚ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਹਨੂੰ ਮਾਰ ਮੁਕਾਇਆ ਹੈ। ਨਾ ਹੀ ਕੋਈ ਸਤਿਗੁਰੂ ਮਹਾਰਾਜ ਦੇ ਨਾਲ ਕੋਈ ਬਹੁਤ ਵੱਡੀ ਗਿਣਤੀ ਦੀ ਫੌਜ ਹੈ, ਨਾ ਹੀ ਸਤਿਗੁਰੂ ਪਾਤਸ਼ਾਹ ਜੀ ਦੀ ਸਿੰਘਾਂ ਸੁਰਮਿਆਂ ਦੀ ਕਿਤੇ ਕੋਈ ਯੁੱਧ ਦੀ ਤਿਆਰੀ ਸੀ। ਪਰ ਗੁਰੂ ਕੇ ਖਾਲਸੇ ਸਿੰਘ ਸੂਰਮੇ ਸਦਾ ਹੀ ਯੁੱਧ ਦੇ ਵਿੱਚ ਤਿਆਰ ਪ੍ਰਤਿਆਰ ਹੀ ਰਹਿੰਦੇ ਨੇ। ਇਸ ਕਰਕੇ ਕਵੀ ਜੀ ਕਹਿੰਦੇ ਨੇ ਕਿ ਰਸਤੇ ਦੇ ਵਿੱਚ ਚਲਦਿਆਂ ਚਲਦਿਆਂ ਹੀ ਸੱਚੇ ਪਾਤਸ਼ਾਹ ਮਹਾਰਾਜ ਤਾਂ ਆਪ ਉਹ ਕਿਲ੍ਹਾ ਦੇਖਣ ਜਾ ਰਹੇ ਸਨ। ਅੱਗੋਂ ਤਾਂ ਰਾਜਪੂਤਾਨਾ ਆਪ ਹੀ ਚੜ੍ਹਾਈ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਸਾਹਮਣੇ ਪਹੁੰਚ ਗਿਆ। ਚਲਦਿਆਂ ਚਲਦਿਆਂ ਰਸਤੇ ਦੇ ਵਿੱਚ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਸ ਬਗੌਰ ਦੇ ਰਾਜੇ ਦਾ ਆਪ ਮਾਰ ਮੁਕਾ ਕਰਕੇ ਖਤਮਾ ਕੀਤਾ।
1: ਪੁਰ ਲੂਟ ਲੀਨ ਗੜ੍ਹ ਦੁਰਗਦਾਰ,
0: ਇਸ ਪ੍ਰਕਾਰ ਪੁਰ ਲੂਟ ਲੀਨ, ਉੱਥੇ ਦੇ ਜਿਹੜੇ ਵੱਡੇ ਵੱਡੇ ਰਾਜਪੂਤਾਨੇ ਦੇ ਰਾਜ ਘਰ ਸਨ, ਉੱਥੇ ਦੀ ਸਾਜੋ ਸਮੱਗਰੀਆਂ ਪਦਾਰਥਾਂ ਜੋ ਵੀ ਲੋੜਵੰਦ ਸੀ, ਜੋ ਕਿ ਕਾਰ ਸਾਰੇ ਹੀ ਉੱਥੇ ਛੱਡ ਕੇ ਭੱਜ ਕੇ ਚਲੇ ਗਏ ਸਨ, ਉੱਥੇ ਦੀ ਸਾਰੀ ਸਾਜੋ ਸਮੱਗਰੀ, ਉੱਥੇ ਦਾ ਕਿਲ੍ਹਾ, ਆਪ ਗੁਰੂ ਕੇ ਖਾਲਸੇ ਨੇ ਆਪਣਾ ਡੇਰਾ ਕਬਜ਼ਾ ਪਾਇਆ ਹੈ।
1: ਵਿਜੈ ਕੀਨ ਤਿਸ ਦੇਸ਼ ਵਿੱਚ,
0: ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਸ ਬਗੌਰ ਦੇਸ਼ ਦੇ ਵਿੱਚ ਵੀ ਆਪਣੀ ਜਿੱਤ ਪ੍ਰਾਪਤ ਕੀਤੀ ਹੈ।
1: ਜਸ ਕਰਤ ਸਕਲ ਨਰ ਊਚ ਨੀਚ,
0: ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਜਸ ਵਡਿਆਈ ਸਾਰੇ ਹੀ ਊਚ ਨੀਚ ਲੋਕ ਵੇਖ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਪ੍ਰਤਾਪ ਨੂੰ, ਸਾਰੇ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈਆਂ ਸਿਫਤਾਂ ਕਰਦੇ ਸਨ।
1: ਕਰ ਦਿਓ ਕੂਚ ਡੇਰਾ ਕਿਰਪਾਲ,
0: ਉਸ ਵੇਲੇ ਕਹਿੰਦੇ ਪਿਆਰਿਓ ਆਪ ਸੱਚੇ ਪਾਤਸ਼ਾਹ ਸਤਿਗੁਰੂ ਜੀ ਉਸ ਬਗੌਰ ਦੇ ਦੇਸ਼ ਤੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਆਪਣੇ ਸਾਰੇ ਸੁਰਮਿਆਂ ਦੇ ਨਾਲ ਅੱਗੇ ਰਵਾਨਾ ਹੋਣ ਦੇ ਵਾਸਤੇ ਕੂਚ ਕਰ ਰਹੇ ਹਨ।
1: ਨਿਜ ਸੁਭਟ ਸਭਿਨ ਕੀ ਕਰ ਸੰਭਾਲ,
0: ਕਹਿੰਦੇ ਉਸ ਵੇਲੇ ਜਾਂਦਿਆਂ ਸੱਚੇ ਪਾਤਸ਼ਾਹ ਮਹਾਰਾਜ ਫਿਰ ਤੋਂ ਆਪਣੇ ਸਾਰੇ ਸੁਰਮਿਆਂ ਦੀਆਂ ਸਿੰਘਾਂ ਦੀ ਆਪ ਸੱਚੇ ਪਾਤਸ਼ਾਹ ਮਹਾਰਾਜ ਜੀ ਸੰਭਾਲ ਕਰਦੇ ਸਨ ਕਿ ਕਿਸ ਕਿਸ ਸਿੰਘ ਨੂੰ ਕਿਸ ਚੀਜ਼ ਦੀ ਲੋੜ ਹੈ। ਕੋਈ ਜ਼ਖਮੀ ਸਿੰਘ ਹਨ, ਉਹਨਾਂ ਨੂੰ ਪਾਤਸ਼ਾਹ ਮਹਾਰਾਜ ਆਪ ਜਾ ਕਰਕੇ ਹਾਲ ਚਾਲ ਪੁੱਛਦੇ ਨੇ, ਮਲਮ ਪੱਟੀ ਕਰਦੇ ਹਨ। ਇਸ ਪ੍ਰਕਾਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਾਰੇ ਸਿੰਘਾਂ ਸਿੰਘਾਂ ਦੇ ਨਾਲ ਬਹੁਤ ਹੀ ਜ਼ਿਆਦਾ ਪ੍ਰੇਮ ਨਾਲ ਵਿਵਹਾਰ ਕਰਦੇ ਨੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਇਸ ਜਿਹੜੇ ਜੰਗ ਦੀ ਵਾਰਤਾ ਹੈ, ਉਹ ਕਹਿੰਦੇ ਨੇ ਤਵਾਰੀਕ ਖਾਲਸਾ ਦੇ ਵਿੱਚ ਇਸ ਪ੍ਰਕਾਰ ਆਉਂਦੀ ਵਾਰਤਾ ਕਿ ਜਿਹੜਾ ਇਹ ਬਗੌਰ ਦੇਸ਼ ਦਾ ਰਾਜਾ ਸੀ, ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰੇਮੀ ਸੀ ਕਿ ਉਸ ਬਗੌਰ ਦੇ ਵਿੱਚ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਸੈਰ ਕਰਨਾ ਹੋਵੇ ਤਾਂ ਬਗੌਰ ਦਾ ਰਾਜਾ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਹੀ ਸੈਰ ਕਰਿਆ ਕਰਦਾ ਸੀ। ਆਪ ਆ ਕਰਕੇ ਸਤਸੰਗਤ ਕਰਨਾ, ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਨਾਲ ਹੀ ਬੈਠਣਾ ਹੈ, ਇਹ ਕਹਿੰਦੇ ਨੇ ਇਸ ਸ਼ਿਵ ਦੱਤ ਸੀ ਬਗੌਰ ਦੇਸ਼ ਦੇ ਰਾਜੇ ਦਾ ਨਾਮ। ਇਹਦੇ ਨਾਲ ਦਾ ਜਿਹੜਾ ਸ਼ਰੀਕ ਭਾਈ ਸੀ ਜੋ ਕਿ ਉਸ ਬਗੌਰ ਤੋਂ 3 ਕੁ ਮੀਲ ਦੂਰ ਰਹਿੰਦਾ ਸੀ, ਉਹ ਇਸ ਰਾਜਪੂਤਾਂ ਨੇ ਇਸ ਬਗੌਰ ਦੇ ਰਾਜੇ ਦੇ ਨਾਲ ਸ਼ਰੀਕ ਸੀ, ਉਹਦੇ ਨਾਲ ਬਹੁਤ ਈਰਖਾ ਕਰਦਾ ਸੀ। ਉਸ ਵੇਲੇ ਕਹਿੰਦੇ ਨੇ ਗੁਰੂ ਮਹਾਰਾਜ ਜੀ ਦੇ ਇਸ ਬਗੌਰ ਦੇ ਨੇੜੇ ਤੋਂ ਜਿਹੜੇ ਕਿ ਊਂਟ ਚਾਰਾ ਦੇ ਤਲਾਸ਼ ਕਰਦਿਆਂ ਹੋਇਆਂ ਚਾਰਾ ਖਾਣ ਦੇ ਵਾਸਤੇ ਉੱਧਰ ਦੀ ਸੀਮਾ ਵਿੱਚ ਪਹੁੰਚ ਗਏ ਸਨ, 3 ਕੁ ਮੀਲ ਦੂਰ ਚਲਦਿਆਂ ਚਲਦਿਆਂ ਉੱਥੇ ਦੇ ਮਾਲੀਆਂ ਨੇ ਬੜਾ ਹੀ ਕੁੱਟਿਆ ਸੀ ਉਸ ਊਂਟਾਂ ਨੂੰ, ਅਤੇ ਊਂਟ

0: ਇਸ ਪ੍ਰਕਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਬਗੌਰ ਦੇਸ਼ ਦੇ ਰਾਜੇ ਦੇ ਨਾਲ ਉਹਦੇ ਕਹਿਣ ਤੋਂ ਕੁਛ ਕੁ ਦਿਨ ਉੱਥੇ ਰਹਿ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਜਾਣ ਦੇ ਵਾਸਤੇ ਆਪਣਾ ਡੇਰਾ ਅੱਗੇ ਕੂਚ ਕਰਦੇ ਹਨ।
1: ਗੁਰ ਕਹੀ ਖਾਲਸੇ ਸਨ ਸੁਣਾਏ।
0: ਫਿਰ ਕਹਿੰਦੇ ਜਾਂਦਿਆਂ ਜਾਂਦਿਆਂ ਰਾਹ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਖਾਲਸੇ ਦੇ ਤਾਈ ਇਸ ਪ੍ਰਕਾਰ ਬਚਨ ਵਿਲਾਸ ਕਰਦੇ ਜਾ ਰਹੇ।
1: ਅਭਰਣ ਸੁਲਤਾਨੀ ਕੋ ਕਰਾਏ।
0: ਕਹਿੰਦੇ ਨੇ ਇਹ ਪਿਆਰਿਓ ਅੱਗੇ ਜਿਹੜਾ ਤੁਹਾਡਾ ਸਿੰਘਾਂ ਦੇ ਆਪ ਬਾਦਸ਼ਾਹੀਆਂ ਦੇ ਨਾਲ ਅਮੇ ਸਾਹਮਣੇ ਜੰਗ ਯੁੱਧ ਕਰਵਾਵਾਂਗੇ।
1: ਕਰ ਹਾਰ ਜੀਤ ਸਕਰੋ ਨਿਹਾਰ।
0: ਕਹਿੰਦੇ ਕਿਸ ਪ੍ਰਕਾਰ ਹਾਰ ਹੁੰਦੀ ਹੈ, ਕਿਹਦੀ ਜਿੱਤ ਹੁੰਦੀ ਹੈ, ਇਹ ਤੁਸੀਂ ਸਾਰੇ ਆਪਣੇ ਅੱਖਾਂ ਦੇ ਨਾਲ ਵੇਖਣਾ ਕਰੋ। ਅੱਗੇ ਹੁਣ ਬਾਦਸ਼ਾਹੀਆਂ ਦੇ ਨਾਲ ਆਪਣੀ ਜੰਗ ਯੁੱਧ ਹੋਵੇਗੀ।
1: ਮਰ ਰਹੇ ਤੁਰਕ ਦੋਏ ਦਿਸ਼ ਜੁਝਾਰ।
0: ਕਿਸ ਪ੍ਰਕਾਰ ਦੋਹੇ ਦਿਸ਼ਾ ਤੋਂ ਜਿੱਥੇ ਕਿੱਥੇ ਵਸੇ ਹੋਏ ਤੁਰਕ ਹਨ, ਉਹ ਤੁਰਕ ਆਪ ਹੀ ਕਿਸ ਪ੍ਰਕਾਰ ਆਪਣੇ ਆਪ ਹੀ ਲੜ ਕੇ ਮਰ ਜਾਣਗੇ।
1: ਕਰਤਾਰ ਦੇਹੇ ਸੋ ਤਖਤ ਪਾਏ।
0: ਕਿ ਜਿਸ ਵੇਲੇ ਕਰਤਾਰ ਪਰਮਾਤਮਾ ਪਰਮੇਸ਼ਰ ਉਹ ਅਕਾਲ ਪੁਰਖ ਪਰਮਾਤਮਾ ਜਿਹਨੂੰ ਤਖਤ ਦੀ ਵਡਿਆਈ ਦੇਵੇਗਾ, ਉਹੀ ਤਖਤ ਦੇ ਲਾਇਕ ਹੋ ਕਰਕੇ ਤਖਤ ਦਾ ਰਾਜ ਉਹਨੂੰ ਹੀ ਮਿਲ ਸਕਦਾ ਹੈ।
1: ਬਾਦੀ ਦਿਲੇਸ਼ ਜੀਵਨ ਬਿਹਾਏ।
0: ਜਿਸ ਪ੍ਰਕਾਰ ਪਿਆਰਿਓ ਜਿਹੜਾ ਕਿ ਬਾਦੀ ਕਲੇਸ਼ ਝਗੜਾ ਵਖੇੜਾ ਕਰਨ ਵਾਲਾ ਜਿਹੜਾ ਕਿ ਦਿੱਲੀ ਦਾ ਏਸ਼ ਔਰੰਗਜ਼ੇਬ ਹੈ, ਉਹ ਔਰੰਗਜ਼ੇਬ ਤਾਂ ਹੁਣ ਤਾਂ ਆਪਣੇ ਸਵਾਸ ਗਵਾ ਬੈਠਿਆ, ਭਾਉ ਉਹਨਾਂ ਦੇ ਤਾਂ ਆਪਣੇ ਪ੍ਰਾਣ ਤਿਆਗ ਦਿੱਤੇ।
1: ਸੁਨ ਭਨੈ ਸਿੰਘ ਬੜ ਪੁੱਤਰ ਲੀਨ।
0: ਸਤਿਗੁਰੂ ਪਾਤਸ਼ਾਹ ਜੀ ਦੇ ਕਹਿਣ ਦੇ ਨਾਲ ਹੀ ਅੱਗੋ ਸਿੰਘਾਂ ਨੇ ਸੱਚੂ ਪਾਤਸ਼ਾਹ ਮਹਾਰਾਜ ਜੀ ਨੂੰ ਪੁੱਛਿਆ ਕਿ ਪਾਤਸ਼ਾਹ ਜੀਓ, ਉਸ ਔਰੰਗਜ਼ੇਬ ਤਾਂ ਆਪਣੇ ਪ੍ਰਾਣ ਗਵਾ ਬੈਠਿਆ, ਉਹ ਤਾਂ ਮਰ ਗਿਆ ਹੈ, ਅੱਗੇ ਉਸ ਤਖਤ ਦੇ ਉੱਪਰ ਦਿੱਲੀ ਦੇ ਤਖਤ ਦੇ ਉੱਪਰ ਉਹਦੇ ਵੱਡੇ ਪੁੱਤਰ ਦਾ ਹੀ ਰਾਜ ਹੋਵੇਗਾ, ਵੱਡੇ ਪੁੱਤਰ ਦੀ ਲਾਇਕ ਹੀ ਉਹਦੀ ਗੱਦੀ ਪ੍ਰਾਪਤ ਹੋਵੇਗੀ।
1: ਇਸਤੇ ਸਾ ਕਹੇ ਅਬ ਕੌਣ ਛੀਨ।
0: ਕਹਿੰਦੇ ਉਸ ਵੇਲੇ ਉਹਦੇ ਵੱਡੇ ਪੁੱਤਰ ਜਿਹਦਾ ਕਿ ਨਾਮ ਮੁਹੰਮਦ ਆਜ਼ਮ ਆਇਆ ਹੈ, ਜੋ ਅੱਗੇ ਜਾ ਕਰਕੇ ਬਾਦਸ਼ਾਹ ਬਹਾਦਰ ਸ਼ਾਹ ਕਰਕੇ ਕਹਿਲਵਾਇਆ ਹੈ, ਕਹਿੰਦੇ ਉਸ ਬਾਦਸ਼ਾਹ ਦੇ ਕੋਲ ਬਹੁਤ ਹੀ ਜ਼ਿਆਦਾ ਉੱਡੀ ਆਪਣੀ ਆਪਣੀ ਫੌਜ ਹੈ, ਉਹਦਾ ਕਿਸੇ ਦੇ ਨਾਲ ਕਿਤੇ ਪ੍ਰਕਾਰ ਦਾ ਕੋਈ ਵੈਰ ਨਹੀਂ।
1: ਸਮਰੱਥ ਆਪ ਹੋ ਜਗਤ ਨਾਥ।
0: ਇਹ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਜਗਤ ਦੇ ਮਾਲਕ ਹੋ, ਸਮਰੱਥ ਹੋ ਸਰਬ ਕਲਾ, ਸਮਰੱਥ ਹੋ ਆਪ ਜੀ, ਇਹ ਆਪ ਜੀ ਸਭ ਕੁਛ ਜਾਣਦੇ ਹੋ, ਕਿਸ ਪ੍ਰਕਾਰ ਆਪ ਨੇ ਕੌਤਕ ਵਰਤਾਉਣਾ ਹੈ।
1: ਅਨਗਨਤ ਬਾਹਨੀ ਜਾਹੇ ਸਾਥ।
0: ਕਹਿੰਦੇ ਜਿਸ ਔਰੰਗਜ਼ੇਬ ਦੇ ਕਹਿੰਦੇ ਪਿਆਰਿਓ ਪੰਜ ਪੁੱਤਰ ਸਨ, ਉਹਨਾਂ ਪੰਜ ਪੁੱਤਰ ਦੇ ਵਿੱਚੋਂ ਔਰੰਗਜ਼ੇਬ ਦੇ ਮ੍ਰਿਤਯੂ ਦੇ ਸਮੇਂ ਦੇ ਵਿੱਚ ਕਹਿੰਦੇ ਪਹਿਲੇ ਪੁੱਤਰ ਦੀ ਅਤੇ ਚੌਥੇ ਪੁੱਤਰ ਦੀ ਕਹਿੰਦੇ ਮ੍ਰਿਤਯੂ ਹੋ ਚੁੱਕੀ ਸੀ, ਮਰ ਚੁੱਕੇ ਸਨ, ਇਹਦੇ ਕਰਕੇ ਜਿਹੜਾ ਕਿ ਦੂਜੇ ਨੰਬਰ ਦਾ ਬਾਦਸ਼ਾਹ ਸੀ ਮੁਹੰਮਦ ਅਜ਼ਮਤ, ਉਹ ਕਹਿੰਦੇ ਅੱਗੇ ਜਾ ਕਰਕੇ ਬਾਦਸ਼ਾਹ ਬਹਾਦਰ ਸ਼ਾਹ ਕਰਕੇ ਕਹਿਲਵਾਇਆ ਹੈ, ਉਹ ਬਹਾਦਰ ਸ਼ਾਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆਪ ਪਹੁੰਚ ਕੇ ਗੁਰੂ ਮਹਾਰਾਜ ਦਾ ਗੁਰੂ ਦੇ ਚਰਨ ਦਾ ਪ੍ਰੇਮੀ ਬਣ ਜਾਂਦਾ ਹੈ। ਇਸ ਕਰਕੇ ਕਹਿੰਦੇ ਨੇ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਕੇ ਸਿੰਘ ਪੁੱਛਦੇ ਕਿ ਹਾਂ ਅਕਬਰ ਔਰੰਗਜ਼ੇਬ ਦਾ ਬਾਦਸ਼ਾਹ ਦਾ ਪੁੱਤਰ ਵੱਡਾ ਹੈ, ਉਹ ਜਿਹੜਾ ਵੱਡਾ ਪੁੱਤਰ ਹੈ ਬਹਾਦਰ ਸ਼ਾਹ ਕਹਿਲਵਾਏਗਾ, ਉਹੀ ਅੱਗੇ ਜਾ ਕੇ ਉਸ ਤਖਤ ਦੇ ਲਾਇਕ ਬੈਠੇਗਾ।
1: ਗੁਰ ਕਹੇ ਪ੍ਰਭੂ ਕੇ ਮਹਿਦ ਖੇਲ।
0: ਅੱਗੇ ਸਿੰਘਾਂ ਦੇ ਪੁੱਛਣ ਤੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਬਚਨ ਕਰਦੇ ਨੇ ਕਿ ਭਾਈ ਇਹ ਤਾਂ ਸਾਰੀ ਪ੍ਰਭੂ ਕਰਤਾਰ ਦੀ ਸਾਰੀ ਖੇਡ ਹੈ, ਉਹੀ ਆਪਣੇ ਚੌਜ ਵਰਤਾਉਣ ਵਾਲਾ ਹੈ।
1: ਵਿਖਲੇ ਤ ਸਕਲ ਨਹਿ ਸਕਹਿ ਪੇਲ।
0: ਕਹਿੰਦੇ ਆਪਾਂ ਸਾਰੇ ਬੈਠ ਕਰਕੇ ਵੇਖ ਲਈਏ ਅੱਗੇ ਕੀ ਕੁਛ ਹੋ ਸਕਦਾ ਹੈ, ਕੌਣ ਉਹਨੂੰ ਦਬਾ ਸਕਦਾ ਕਿ ਕੋਈ ਉਹਨੂੰ ਨਹੀਂ ਦਬਾ ਸਕਦਾ ਹੈ, ਇਹ ਆਪ ਸਾਰੇ ਆਪਣੇ ਅੱਖਾਂ ਦੇ ਨਾਲ ਹੀ ਵੇਖ ਲਈਏ।
1: ਨਿਮ ਕਰਤ ਬਾਤ ਕੇ ਕਿਤਕ ਕੋਸ।
0: ਕਹਿੰਦੇ ਇਸ ਪ੍ਰਕਾਰ ਦੀਆਂ ਬਚਨ ਵਿਲਾਸ ਕਰਦੇ ਹੋਏ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੇ ਸਿੰਘਾਂ ਸੂਰਮਿਆਂ ਦੇ ਨਾਲ ਅੱਗੇ ਅੱਗੇ ਜਾ ਕਰਕੇ ਆਪਣਾ ਡੇਰਾ ਕਰਦੇ ਹਨ।
1: ਸਿਵਰ ਬਿਲੋ ਕੇ ਥਲ ਅਦੋਸ਼।
0: ਕਹਿੰਦੇ ਕਈ ਕੋਹਾਂ ਤੱਕ ਸੱਚੇ ਪਾਤਸ਼ਾਹ ਮਹਾਰਾਜ ਜੀ ਗੱਲਾਂ ਬਾਤਾਂ ਕਰਦੇ ਹੋਏ ਸਿੰਘਾਂ ਦਾ ਹਾਲ ਚਾਲ ਪੁੱਛਦੇ ਹੋਏ ਸਿੰਘਾਂ ਦੀ ਆਪ ਖਬਰਸਾਰ ਲੈਂਦੇ ਹੋਏ ਪਾਤਸ਼ਾਹ ਮਹਾਰਾਜ ਕਈ ਕੋਹਾਂ ਤੱਕ ਅੱਗੇ ਜਾ ਕਰਕੇ ਪਹੁੰਚ ਗਏ ਸਨ। ਉੱਥੇ ਸੱਚੇ ਪਾਤਸ਼ਾਹ ਸਤਿਗੁਰੂ ਮਹਾਰਾਜ ਜੀ ਸੋਹਣਾ ਰਮਣੀਕ ਅਸਥਾਨ ਵੇਖ ਕੇ, ਪਾਣੀ ਦਾ ਬੰਦੋਬਸਤ, ਸੋਹਣੇ ਦਰਖਤਾਂ ਦੀ ਛਾਂ ਵੇਖ ਕੇ ਸੱਚੇ ਪਾਤਸ਼ਾਹ ਮਹਾਰਾਜ ਨੇ ਉੱਥੇ ਆਪਣੇ ਸਿੰਘਾਂ ਦੇ ਸਮੇਤ ਡੇਰਾ ਲਾਇਆ ਹੈ।
1: ਗੁਰ ਕੇਰ ਬੀਰ ਰਿਵ ਮ੍ਰਿਗਨ ਸੰਘ।
0: ਕਹਿੰਦੇ ਪਿਆਰੇ ਇਸ ਪ੍ਰਕਾਰ ਗੁਰੂ ਮਹਾਰਾਜ ਜੀ ਦੇ ਨਾਲ ਦੇ ਜਿਹੜੇ ਕਿ ਬੀਰ ਸਿੰਘ ਸੂਰਮੇ ਹਨ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ, ਰਿਵ ਮ੍ਰਿਗਨ ਸਿੰਘ

0: ਜਿਵੇਂ ਕਿ ਪਿਆਰੋ ਮ੍ਰਿਗਨ ਸਿੰਘ, ਹਿਰਨ ਦੇ ਸਾਹਮਣੇ ਕੋਈ ਸ਼ੇਰ ਆ ਜਾਵੇ ਤਾਂ ਹਿਰਨ ਦਾ ਕੁਛ ਵੀ ਵਸ ਨਹੀਂ ਚੱਲਦਾ, ਆਪ ਦੌੜ ਕੇ ਭੱਜ ਜਾਂਦਾ ਹੈ। ਇਸ ਪ੍ਰਕਾਰ ਵੈਰੀ ਰੂਪੀ ਹਿਰਨਿਆਂ ਦੇ ਸਾਹਮਣੇ ਇਹ ਗੁਰੂ ਕੇ ਸਿੰਘ ਸੂਰਮੇ ਹੀ ਵੱਡੇ ਸ਼ੇਰ ਦੇ ਨਿਆਈ ਹਨ।
1: ਕਰ ਨਮੋ ਨਮੋ ਸਭਨ ਸੰਤੋਖ ਸਿੰਘ।
0: ਇਸ ਪ੍ਰਕਾਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਉਹਨਾਂ ਦੇ ਸਿੰਘਾਂ ਸੂਰਮਿਆਂ ਨੂੰ ਭਾਈ ਸਾਹਿਬ ਭਾਈ ਕਵੀ ਸਾਹਿਬ ਜੀ ਕਹਿੰਦੇ ਨੇ, ਮੇਰੀ ਨਮਸਕਾਰ ਹੈ, ਨਮਸਕਾਰ ਹੈ। ਐਸੇ ਗੁਰੂ ਕੇ ਸਿੰਘ ਸੂਰਮੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਗੇ ਰਾਜਪੂਤਾਨੇ ਦੇ ਧਰਤੀ ਤੋਂ ਅੱਗੇ ਜਾਂਦਿਆਂ ਜਾਂਦਿਆਂ ਆਪਣੇ ਕਿਲਾ ਆਪਣੇ ਚੋਜ ਲੀਲਾਵਾਂ ਵਰਤਾ ਰਹੇ ਹਨ। ਜੋ ਵੀ ਸੱਚੇ ਪਾਤਸ਼ਾਹ ਸਤਿਗੁਰੂ ਮਹਾਰਾਜ ਜੀ ਦੇ ਚਰਣਾਂ 'ਤੇ ਆਪ ਆ ਕਰਕੇ ਮਿਲ ਪੈਂਦਾ ਹੈ, ਉਹਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਨਮ ਮਰਨ ਸਾਰੇ ਸਵਾਰ ਦਿੰਦੇ ਨੇ, ਨਿਵਾਜ ਕੇ ਬਖਸ਼ਿਸ਼ਾਂ ਦਿੰਦੇ ਨੇ। ਜੋ ਵੀ ਆਪਣੇ ਹੰਕਾਰ ਦੇ ਨਾਲ ਚੜ੍ਹਾਈ ਕਰਕੇ ਗੁਰੂ ਘਰ ਦੇ ਸਾਹਮਣੇ ਆਵੇਗਾ, ਉਹਦੇ ਸਾਹਮਣੇ ਗੁਰੂ ਕੇ ਸਿੰਘ ਸੂਰਮੇ ਭਲੀ ਪ੍ਰਕਾਰ ਮੂੰਹ ਤੋੜ ਜਵਾਬ ਦੇ ਕਰਕੇ ਇਹ ਸੰਸਾਰ ਤੋਂ ਉਹਦੇ ਪ੍ਰਾਣ ਗਵਾਹ ਬੈਠਦੇ ਹਨ। ਇਸ ਪ੍ਰਕਾਰ ਸੱਚੇ ਪਾਤਸ਼ਾਹ ਸਤਿਗੁਰੂ ਜੀ ਅੱਗੇ ਸੰਸਾਰ ਦੇ ਲੋਕਾਂ ਦਾ ਉਧਾਰ ਕਰਦੇ ਹੋਏ, ਜੀਵਾਂ ਨੂੰ ਤਾਰਦੇ ਹੋਏ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਇਸ ਪ੍ਰਕਾਰ ਲੀਲਾਵਾਂ ਵਰਤਾ ਰਹੇ ਹਨ। ਇਸ ਪ੍ਰਕਾਰ ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਜਿਹੜੀ ਲੜੀਵਾਰ ਗੁਰਤਿਆਗ ਦੀ ਪ੍ਰਸੰਗ ਦੀ ਕਥਾ ਵਿਚਾਰ ਜੋ ਕਿ 39ਵਾਂ ਪ੍ਰਸੰਗ ਦੀ ਇੱਥੇ

ਇਸ ਪ੍ਰਕਾਰ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਇਹ ਪਹਿਲੇ ਆਇਨ ਦੇ ਵਿੱਚ ਜਿਹੜਾ ਕਿ ਬਘੌਰ ਦੀ ਜੰਗ ਦੇ ਪ੍ਰਸੰਗ ਆਪ ਜੀ ਨੇ ਸ਼੍ਰਵਣ ਕੀਤੀ ਹੈ 39ਵਾਂ ਪ੍ਰਸੰਗ ਉਹ ਗੁਰੂ ਪਿਆਰੋ ਇੱਥੇ ਸਮਾਪਤ ਹੁੰਦਾ ਹੈ। ਅੱਗੇ ਕਿਸ ਪ੍ਰਕਾਰ 40ਵਾਂ ਪ੍ਰਸੰਗ ਸ਼ੁਰੂ ਹੋਣਾ ਹੈ ਕੱਲ੍ਹ ਦੇ ਰੋਜ਼ ਦੀਵਾਨ ਦੇ ਵਿੱਚ, ਜਿੱਥੇ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਬਹਾਦਰ ਸ਼ਾਹ ਦਾ ਆਪਸ ਵਿੱਚ ਮੇਲ ਮਿਲਾਪ ਹੁੰਦਾ ਹੈ। ਪਿਆਰਿਓ ਉਹ ਵਿਚਾਰ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸ਼੍ਰਵਣ ਕਰਾਂਗੇ ਜੀ। ਇੱਥੇ ਹੁਣ ਕਥਾ ਦੀ ਸਮਾਪਤੀ ਹੈ। ਕਥਾ ਵਿਚਾਰ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀ ਭੁੱਲ ਚੁੱਕ ਹੋ ਗਈ, ਖਿਮਾ ਬਖਸ਼ਣਾ ਜੀ। ਗੁਰੂ ਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਅਖੀਰਲੀ ਪੰਕਤੀ ਪੜ੍ਹ ਕੇ

ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ 'ਤੇ ਸੰਧਿਆ ਦੇ ਸਮੇਂ ਗੁਰ ਇਤਿਹਾਸ ਦੀ ਲੜੀਵਾਰ ਵਿਚਾਰ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀ ਭੁੱਲ ਚੁੱਕੀ ਪਾਤਸ਼ਾਹ ਮਹਾਰਾਜ ਅਣਜਾਣ ਬੱਚਾ ਜਾਣ ਕੇ ਮਾਫ਼ੀ ਬਖਸ਼ਣਾ, ਅੱਗੇ ਲਈ ਸੰਮਤ ਬਖਸ਼ਣਾ, ਚੜ੍ਹਦੀ ਕਲਾ ਵਿੱਚ ਸੇਵਾ ਕਰਨ ਦਾ, ਕਥਾ ਵਿਚਾਰ ਕਰਨ ਦਾ ਬਲ ਬੁੱਧੀ ਬਖਸ਼ਣਾ, ਆਪ ਜੀ ਦੇ ਹਜ਼ੂਰ ਦਰਪਾਈਆਂ ਸਮੂਹ ਸੰਗਤਾਂ ਦੀਆਂ ਤਿਲਫੁਲ ਭੇਟਾਂ ਵਾਰ ਅਰਪਣ ਕਰਨੀਆਂ, ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੜ੍ਹਦੀ ਕਲਾ ਰੱਖਣੀ, ਯਾਤਰਾ ਸਫਲੀ ਕਰਨੀ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਕਾ

ਸਮੂਹ ਸਾਧ ਸੰਗਤਾਂ ਦੇ ਪ੍ਰਤੀ ਬੇਨਤੀ ਹੈ। 1984 ਦੇ ਵਿੱਚ ਸ਼ਹੀਦ ਹੋਏ ਸਮੂਹ ਸਿੰਘਾਂ ਸਿੰਘਣੀਆਂ ਦੀ ਯਾਦ ਨੂੰ ਅੱਜ ਮਿਤੀ 6/2026 ਤਖ਼ਤ ਸਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਵੱਲੋਂ ਸ੍ਰੀ ਅਖੰਡ ਪਾਠਾਂ ਦੇ ਸਮਾਪਤੀ ਕਰਵਾਈ ਗਈ ਹਨ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕਿਰਪਾ ਦੇ ਨਾਲ। ਹੁਣ ਸ਼ਾਮ ਨੂੰ 6 ਤਰੀਕ ਤਖ਼ਤ ਸਾਹਿਬ ਵਿਖੇ ਰਾਤ 9 ਵਜੇ ਤੋਂ ਲੈ ਕਰਕੇ 11 ਵਜੇ ਤੱਕ ਕੀਰਤਨ ਦਰਬਾਰ ਆਯੋਜਿਤ ਕੀਤਾ ਗਿਆ ਹੈ। ਸਮੂਹ ਸੰਗਤਾਂ ਪ੍ਰਤੀ ਬੇਨਤੀ ਹੈ ਕੀਰਤਨ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਕਰਕੇ ਆਪਣੇ ਸ਼ਰਧਾ ਦੇ ਫੁੱਲ ਭੇਟ ਸਮੂਹ ਸ਼ਹੀਦਾਂ ਸਿੰਘਾਂ ਦੇ ਉੱਪਰ ਤਾਈਂ ਬਖਸ਼ਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਗਰੀਬ ਨਿਵਾਸ ਅੰਦਰ ਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਪਾਵਨ ਅਸਥਾਨ ਸਤਖੰਡ ਦਰਬਾਰ ਦੀਆਂ ਹਾਜ਼ਰੀ ਭਰਦੇ ਹੋਏ ਆਪ ਜੀ ਕਿਰ ਵੀ ਬਣਦਾ ਸਤਿਕਾਰ ਕਰਦੇ ਹੋਏ ਬੇਅੰਤ ਪ੍ਰਮੁੱਖਾ ਪਿਆਰੇ ਸ਼ਬਦ ਭੇਟ ਮਾਇਆ ਹਾਜ਼ਰ ਹੋਈਏ ਸੱਚੇ ਪਾਤਸ਼ਾਹ ਨਾਮ ਨਾਲ ਸਿੱਖੇ ਦਾਨ ਦੀ ਬਖਸ਼ਿਸ਼ ਕਰਨੀ ਗੁਰਸਿੱਖੀ ਜੀਵਨ ਬਖਸ਼ਣਾ ਦੇ ਆਰੋਗਤਾ ਸਮੂਹ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਕਰਨੇ ਨਾਮ ਮਾਣੀ ਨਾਲ ਪਿਆਰ ਬਖਸ਼ਣਾ ਦਰਿਦਰ ਪ੍ਰਵਾਨ ਕਰਨੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਏ ਨ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨ ਜਾਣੈ ਤੇਰਾ ਕੀਤਾ ਕੇ ਵਡਸ਼ੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਹਿਣੈ ਨ ਪਾਈਆ ਕਰਮ ਮਿਲੈ ਨਾਹੀ ਠਾਕਰ ਹਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚਲੀਐ ਦੁਖ ਸੋ ਕਿਉਂ ਵਸਰੈ ਮੇਰੀ ਮਾਏ ਸਚਾ ਸਾਹਿਬ ਸਚੈ ਨਾਏ ਰਹਾਉ ਸਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ

ਜੇ ਵੱਡੇ ਆਪ ਤੇ ਵੱਡ ਤੇਰੀ ਦਾਤ ਜਿੰਦਨ ਕਰ ਕੈ ਕੀਤੀ ਰਾਤ ਖਸਮ ਵਸਾਰਹ ਤੇ ਕਮਜਾਤ ਨਾਨਕ ਨਾਵੈ ਬਾਜਸ ਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾਉ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਣ।

ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ, ਜਨ ਪਿਤਾ ਲੋਕ ਸੁਤ ਬੰਤਾ, ਕੋਇ ਨ ਕਿਸਕੀ ਧਰਿਆ, ਸਿਰ ਸਿਰ ਰਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ, ਊਡੇ ਊਡ ਆਵੈ ਸੈ ਕੂਸਾ, ਤਿਸ ਪਾਛੈ ਬਛਰੇ ਛਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਨਹਾਰਾ। ਸਭ ਜੀਤ ਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵ

ਨਾਨਕ ਤਿਨ ਕੁਰਬਾਨਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ, ਬਹੁਰ ਅਸਰ ਕਾ ਕਾਟ ਸਮਾਥਾ, ਸ਼੍ਰੀ ਅਸਕੇਤ ਜਗਤ ਕੇ ਨਾਥਾ। ਦੁਤਿਵਾਨ ਸੌ ਦਵਰ ਕਰ, ਕਾਟ ਦਿਓ ਅਸਦੁਜ ਨਰ ਨਾਹਰ। ਪੁਨਰਾ ਛਸਕਾ ਕਾਟਾ ਸੀਸਾ, ਸ਼੍ਰੀ ਅਸਕੇਤ ਜਗਤ ਕੇ ਈਸਾ। ਓਪਨ ਬ੍ਰਿਸ਼ਟ ਗਗਨ ਤੇ ਭਈ, ਸਭੈਨ ਆਨ ਵਧਾਈ ਦਈ। ਧਨ ਧਨ ਲੋਗਨ ਕੇ ਰਾਜਾ, ਦੁਸ਼ਟਨ ਦਾਹ ਗਰੀਬ ਨਵਾਜਾ। ਅਖਲ ਭਵਨ ਕੇ ਸਿਰਜਨ ਹਾਰੇ, ਦਾਸ ਜਾਨ ਮੋਹ ਲਿਹੋ ਉਬਾਰੇ। ਕਬਿਓ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦਰਛ। ਪੂਰਨ ਹੋਏ ਚਿਤ ਕੀ ਇੱਛਾ, ਤਉ ਚਰਨਨ ਮਨ ਰਹੇ ਹਮਾਰਾ। ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਗਾਵੋ। ਆਪ ਹਾਥ ਦੈ ਮੋਹੇ ਬਚਾਵੋ, ਸੁਖੀ ਬਸੈ ਮੋਰੋ ਪਰਿਵਾਰਾ। ਸੇਵਕ ਸਿੱਖ ਸਭੈ ਕਰ ਤਾਰਾ, ਮੋਰ ਛਾਨਜ ਕਰ ਦੈ ਕਰੀਐ। ਸਭੈ ਰਨ ਕਉ ਆਜ ਸਿੰਘਰੀਐ, ਪੂਰਨ ਹੋਏ ਹਮਾਰੀ ਆਸਾ। ਤੋਰ ਭਜਨ ਕੀ ਰਹੇ ਪਿਆਸਾ, ਤੁਮੈ ਛਾੜ ਕੋਈ ਅਵਰ ਨਾ ਧਿਆਉ। ਜੋ ਬਰ ਛਾਉ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ। ਚੁਨ ਚੁਨ ਸਤਰ ਹਮਾਰੇ ਮਾਰੀਐ, ਆਪ ਹਾਥ ਦੈ ਮੁਝੈ ਉਬਰੀਐ। ਮਰਨ ਕਾਲ ਕਾ ਤ੍ਰਾਸ ਨਵਰੀਐ, ਪੂਜੋ ਸਦਾ ਹਮਾਰੇ ਪੱਛਾ। ਸ਼੍ਰੀ ਅਸਦੁਜ ਜੋ ਕਰੀਅਹੁ ਰੱਛਾ, ਰਾਖ ਲਿਹੋ ਮੋਹਿ ਰਾਖਨ ਹਾਰੇ। ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ। ਤੁਮ ਹੋ ਪੁਰੀ ਚਤੁਰ ਦਸਕੰਤਾ, ਕਾਲ ਪਾਏ ਬ੍ਰਹਮਾ ਪਪਧਰਾ। ਕਾਲ ਪਾਏ ਸ਼ਿਵ ਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਗਾਸਾ। ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸਿਵ ਕੀਓ। ਬੇਦ ਰਾਜ ਬ੍ਰਹਮਾ ਜੂ ਥੀਓ, ਜਵਨ ਕਾਲ ਸਭ ਲੋਕ ਸਵਾਰਾ। ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ। ਦੇਵ ਦਾਇਤ ਜਛਨ ਉਪਜਾਇਓ, ਆਦ ਅੰਤ ਏਕੈ ਅਵਤਾਰਾ। ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਸਹੀ ਕੋ ਹਮਾਰੀ। ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵਕਣ ਕੋ ਸਿਵ ਗੁਣ ਸੁਖ ਦੀਓ। ਸਤਰਣ ਕੋ ਪਲ ਮੋਹ ਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ। ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰੀ ਸਥੂਲਾ। ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਾ ਬੁਧ ਕਰਖ ਕਰਾ ਕਰ ਤਾਰਾ, ਪ੍ਰਜਾ ਧਰ ਤਬ ਦੇਹੇ ਅਪਾਰਾ। ਜਬ ਆ ਕਰਖ ਕਰਤ ਹੋਂ ਕਬ ਹੂੰ, ਤੁਮ ਮੈਂ ਮਿਲਤ ਦੇ ਧਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰੇ, ਆਪ ਆਪਨੀ ਬੂਝ ਉਚਾਰੇ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ। ਨਿਰੰਕਾਰ ਨਿਰਭਕਾਰ ਨਿਰਲੰਭ, ਆਦ ਅਨੀਲ ਅਨਾਦ ਅਸੰਭ। ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ। ਤਾਕੋ ਕਰ ਪਾਹਨ ਅਨਮਾਨਤ, ਮਹਾ ਮੂੜ ਕਛ ਭੇਦ ਨਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ, ਜੋ ਨਿਜ ਪ੍ਰਮ ਸੋ ਕਹਾ, ਸੋ ਕਹਿ ਹਾਂ ਜਗ ਮਾਹੇ। ਜੋ ਤਹਿ ਪ੍ਰਭ ਕੋ ਧਿਆਈ ਹੈ, ਅੰਤ ਸੁਰਗ ਕੋ ਜਾਹ ਦੋਹਰਾ। ਹਰ ਹਰ ਜਿੰਦੁਈ ਏਕ ਹੈ, ਬੈ ਵਿਚਾਰ ਕਿਛ ਨਾਹੇ। ਜਲ ਤੇ ਉਪਜ ਤਰੰਗ ਜਿਉਂ, ਜਲ ਹੀ ਬਿਖੈ ਸਮਾਹ ਦੋਹਰਾ। ਜਬ ਆਇਸ ਪ੍ਰਭ ਕੋ ਭਇਓ, ਜਨਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ

ਸਭ ਸਵਾਰਨਾ ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ।

ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣਹੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹਿ ਉਥੈ ਤੇਰੀ ਰੱਖ, ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ, ਨਾਏ ਤੇਰੇ ਛੱਡ ਜਾਹੇ ਭਾਉ।

ਸ਼੍ਰੀ ਵਾਹਿਗੁਰੂ ਜੀ ਅਰਦਾਸ, ਇੱਕ ਓਂਕਾਰ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਵਾਹਿਗੁਰੂ ਜੀ।

Thank you.

ਸ਼੍ਰੀ ਸਾਹਿਬਾ ਮਹਾਰਾਜਾ ਰਣਜੀਤ ਸਿੰਘ ਸਾਹਿਬਾ ਮਹਾਰਾਜਾ ਰਣਜੀਤ ਸਿੰਘ ਸਾਹਿਬਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਗੁਰਦੁਆਰਾ ਸੱਚਖੰਡ ਬੋਰਡ ਦੇ ਸਹਿਯੋਗ ਦੇ ਨਾਲ ਅੱਜ ਦੇ ਇਸ ਵਿਸ਼ੇਸ਼ ਕੀਰਤਨ ਦਰਬਾਰ ਜੂਨ 1984 ਦੇ ਵਿੱਚ ਸ਼ਹੀਦ ਹੋਏ ਸਮੂਹ ਸਿੰਘਾਂ ਸਿੰਘੜੀਆਂ ਦੀ ਯਾਦ ਦੇ ਵਿੱਚ ਗੁਰਦੁਆਰਾ ਸੱਚਖੰਡ ਬੋਰਡ ਦੇ ਸਹਿਯੋਗ ਦੇ ਨਾਲ ਅੱਜ ਦੇ ਇਸ ਵਿਸ਼ੇਸ਼ ਕੀਰਤਨ ਦਰਬਾਰ ਦੀ ਆਰੰਭਤਾ ਦੀ ਅਰਦਾਸ ਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ ਕਰਨਗੇ। ਸੋ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਉਹ ਅਰਦਾਸ ਦੇ ਵਿੱਚ ਖੜ੍ਹੇ ਹੋ ਜਾਣ। ਵਾਹਿਗੁਰੂ ਜੀ ਕਾ ਖਾਲਸਾ।

ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਵਿਖੇ ਪਾਤਸ਼ਾਹ June 1984 ਵਿੱਚ ਸ਼ਹੀਦ ਹੋਏ ਸਮੂਹ ਸ਼ਹੀਦਾਂ ਦੇ ਯਾਦ ਵਿੱਚ ਤਖਤ ਸੱਚਖੰਡ ਹਜ਼ੂਰ ਸਾਹਿਬ ਦੇ ਸਮੂਹ ਪ੍ਰਬੰਧਕਾਂ ਵੱਲੋਂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਨ ਨਗਰ ਸਾਹਿਬ ਵਿਖੇ ਜੂਨ 1984 ਦੇ ਵਿੱਚ ਸ਼ਹੀਦ ਹੋਏ ਸਮੂਹ ਸ਼ਹੀਦਾਂ ਦੇ ਯਾਦ ਦੇ ਵਿੱਚ ਗੁਰਦੁਆਰਾ ਸੱਚਖੰਡ ਬੋਰਡ ਵੱਲੋਂ ਅੱਜ ਇਸ ਵਿਸ਼ੇਸ਼ ਕੀਰਤਨ ਦਰਬਾਰ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਸੰਤ ਬਾਬਾ ਜਗਿੰਦਰ ਸਿੰਘ ਜੀ ਮੋਨੀ ਟਕਸਾਲ ਦੇ ਵਿਦਿਆਰਥੀਆਂ ਵੱਲੋਂ 9:30 ਤੱਕ ਹਰਜਸ ਕੀਰਤਨ ਹੋਵੇਗਾ। ਉਹਨਾਂ ਉਪਰੰਤ ਗਿਆਨੀ ਸੁਖਵਿੰਦਰ ਸਿੰਘ ਜੀ ਉਹ ਕਥਾ ਦੀ ਹਾਜ਼ਰੀ ਭਰਨਗੇ। ਉਹਨਾਂ ਉਪਰੰਤ ਪ੍ਰੋਫੈਸਰ ਜਗਰੂਪ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਉਹਨਾਂ ਉਪਰੰਤ ਰਾਗੀ ਜਥਾ ਇੰਦਰਜੀਤ ਸਿੰਘ ਜੀ ਨਾਡਾ ਸਾਹਿਬ ਤੋਂ, ਉਹਨਾਂ ਉਪਰੰਤ ਰਾਗੀ ਜਥਾ ਤੇਜਵੰਤ ਸਿੰਘ ਜੀ ਅੱਜ ਹਾਜ਼ਰੀ ਭਰਨਗੇ। ਸੋ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਉਹ ਸੱਜ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਨ ਕਰਨ ਪ੍ਰਭ ਏਕ ਹੈ, ਦੂਸਰ ਨਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸੰਤ ਬਾਬਾ ਜਗਿੰਦਰ ਸਿੰਘ ਜੀ ਮੋਨੀ ਟਕਸਾਲ ਦੇ ਵਿਦਿਆਰਥੀ, ਜਿਨ੍ਹਾਂ ਪਾਸੋਂ ਅਸੀਂ ਹਰ ਜਸ ਕੀਰਤਨ ਸਰਵਣ ਕੀਤਾ ਹੈ। ਹੁਣ ਬੇਨਤੀ ਹੈ ਗਿਆਨੀ ਸੁਖਵਿੰਦਰ ਸਿੰਘ ਜੀ ਹਜ਼ੂਰੀ ਕਥਾਕਾਰ, ਉਹ ਅਗਲੇ 25 ਮਿੰਟ ਤੱਕ ਜੂਨ 1984 ਚ ਵਾਪਰੇ ਘੱਲੂਘਾਰੇ ਦੇ ਉੱਪਰ ਚਾਨਣਾ ਪਾਉਣਗੇ। ਸੋ ਹੁਣ ਬੇਨਤੀ ਹੈ ਗਿਆਨੀ ਸੁਖਵਿੰਦਰ ਸਿੰਘ ਜੀ, ਉਹਨਾਂ ਉਪਰੰਤ ਪ੍ਰੋਫੈਸਰ ਜਗਰੂਪ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਉਹਨਾਂ ਉਪਰੰਤ ਭਾਈ ਇੰਦਰਜੀਤ ਸਿੰਘ ਜੀ ਨਾਡਾ ਸਾਹਿਬ ਤੋਂ ਹਾਜ਼ਰੀ ਭਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

ਪਰਮ ਸਨਮਾਨ ਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਤਰ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਦੇ ਅੰਦਰ ਸੱਜ ਜੁੜ ਮਿਲ ਬੈਠੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਗੁਰਚਰਣਾ ਵਿਖੇ ਬਾ ਅਦਬ ਸੀਸ ਝੁਕਾ ਕਰਕੇ ਗੱਜ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਜੀ। ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜੂਨ 1984 ਦਾ ਤੀਜਾ ਘੱਲੂਘਾਰਾ, ਜੋ ਪਹਿਲੇ ਦੋ ਘੱਲੂਘਾਰੇ ਨੇ ਕੋਪਰ ਹੀੜੇ ਵਾਲਾ ਅਤੇ ਇਸੇ ਤਰੀਕੇ ਦੇ ਨਾਲ ਛੋਟਾ ਘੱਲੂਘਾਰਾ ਕਾਹਨੂੰ ਆਣ ਦੀ ਛੰਭ ਵਾਲਾ, ਇਹ ਤੇ ਦੁਸ਼ਮਣਾਂ ਨੇ, ਵਿਦੇਸ਼ੀਆਂ ਨੇ, ਧਾੜਵੀਆਂ ਨੇ, ਉਹਨਾਂ ਦੇ ਰਸਤੇ ਨੂੰ, ਮਾਰਗ ਨੂੰ ਰੋਕਣ ਵਾਸਤੇ ਜਿਹੜੇ ਗੁਰੂ ਕੇ ਖਾਲਸੇ ਸਦਾ ਕਮਰ ਕੱਸੇ ਕਰ ਰੱਖਦੇ ਸਨ, ਆਪਣੇ ਮਾਰਗ ਦੀ ਰੁਕਾਵਟ ਨੂੰ ਹਟਾਉਣ ਵਾਸਤੇ ਉਹਨਾਂ ਨੇ ਘੱਲੂਘਾਰੇ ਕੀਤੇ। ਪਰ ਜਿਹੜਾ ਤੀਜਾ ਘੱਲੂਘਾਰਾ 1984 ਵਿੱਚ ਹੋਇਆ, ਇਹ ਕਿਸੇ ਵਿਦੇਸ਼ੀਆਂ ਨੇ ਨਹੀਂ ਕੀਤਾ, ਇਹ ਕਿਸੇ ਮੁਗਲਾਂ ਨੇ, ਤੁਰਕਾਂ ਨੇ ਜਾਂ ਅੰਗਰੇਜ਼ਾਂ ਨੇ ਨਹੀਂ ਕੀਤਾ, ਇਹ ਭਾਰਤ ਵਰਸ਼ ਦੀ ਹਕੂਮਤ ਨੇ, ਨੀਵੀਂ ਸੋਚ ਦੀ ਮਾਲਕ, ਵਿਪਰਵਾਦ ਦੀ ਸੋਚ ਦੀ ਮਾਲਕ ਹਿੰਦੂ ਤਵੀ ਸਰਕਾਰ ਨੇ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪੰਥ ਦੇ, ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਪਿਆਰੇ ਤੇ ਦੁਲਵਾਰੇ, ਸਤਿਗੁਰੂ ਜੀ ਦੇ ਹੱਥੋਂ ਵਰਸਾਈ ਹੋਈ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜੋ ਕੱਲ੍ਹ ਦੇ ਦੀਵਾਨ ਦੇ ਵਿੱਚ ਸਾਧ ਸੰਗਤ ਜੀ 1926 ਤੋਂ ਲੈ ਕਰਕੇ 1982 ਤੱਕ ਚੋਣਵੀਆਂ ਘਟਨਾਵਾਂ ਦੇ ਉੱਪਰ ਪੰਛੀ ਝਾਤ ਮਾਰੀ ਸੀ ਅਤੇ ਵਚਨ ਕੀਤਾ ਸੀ ਕਿ ਅੱਜ ਦੇ ਦਿਨ ਧਰਮ ਯੁੱਧ ਮੋਰਚੇ ਦੇ ਬਾਰੇ ਦੱਸਾਂਗੇ, ਪਰ ਸਮਾਂ ਬੜਾ ਸੀਮਤ, ਜੇ ਮੋਰਚੇ ਦੀ ਆਰੰਭਤਾ ਤੇ ਵਿਸਥਾਰ ਕਰਨ ਲੱਗੇ ਫਿਰ ਘੱਲੂਘਾਰੇ ਤੇ ਨਹੀਂ ਪਹੁੰਚਿਆ ਜਾਣਾ। ਇਸ ਕਰਕੇ ਮੂਲ ਰੂਪ ਵਿੱਚ ਬੇਨਤੀਆਂ ਕਰਾਂ, ਜਿਵੇਂ ਕੱਲ੍ਹ ਬੇਨਤੀਆਂ ਕੀਤੀਆਂ ਸਨ, ਸੰਤਾਂ ਨੂੰ ਦਬਾਉਣ ਦਾ ਯਤਨ ਕਰਦੇ ਨੇ, ਪੰਜਾਬ ਦੀ ਧਰਤੀ ਤੇ ਦੇਹਧਾਰੀ ਡੰਬੀਆਂ ਪਖੰਡੀਆਂ ਨੂੰ ਭੇਜ ਕੇ ਖਾਲਸਾ ਪੰਥ ਦੀ ਸ਼ਕਤੀ ਨੂੰ ਵੰਡਣ ਦਾ ਯਤਨ ਕੀਤਾ ਹੈ, ਪੰਜਾਬ ਅਤੇ ਪੰਜਾਬੀਆਂ ਦੇ ਹੱਕ ਮੰਗਣ ਵਾਸਤੇ ਮੋਰਚੇ ਲਾਏ ਗਏ, ਗ੍ਰਿਫਤਾਰੀਆਂ ਦਿੱਤੀਆਂ ਗਈਆਂ, ਜੇਲ੍ਹ ਭਰੋ ਅੰਦੋਲਨ ਆਰੰਭੇ ਗਏ, ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ, ਜੇਕਰ ਪੰਜਾਬੀ ਸੂਬਾ ਮਿਲਿਆ ਵੀ ਤੇ ਜਿੰਨਾ ਕੋ ਭਾਰਤ ਦੇ ਵਿੱਚ ਰਹਿ ਗਿਆ ਸੀ 40%, ਉਸ ਦੇ ਵਿੱਚੋਂ ਹਿਮਾਚਲ ਪ੍ਰਦੇਸ਼, ਹਰਿਆਣਾ, ਸ਼ਿਮਲਾ, ਡਲਹੌਜ਼ੀ ਇਤਿਹਾਸਿਕ ਜਿਹੜੇ ਸਨ, ਜੰਮੂ ਤੇ ਕਸ਼ਮੀਰ ਕੱਟ ਕੇ ਛੋਟਾ ਜਿਹਾ ਸੂਬਾ ਦਿੱਤਾ, ਪਰ ਹੱਕ ਹਕੂਕ ਆਪਣੇ ਅਧੀਨ ਰੱਖੇ ਤੇ ਸਤਿਗੁਰੂ ਜੀ ਦੇ ਸਿੰਘਾਂ ਨੇ, ਇਸੇ ਪ੍ਰਕਾਰ ਪੰਜਾਬੀਆਂ ਨੇ ਆਪਣੇ ਹੱਕਾਂ ਦੀ ਮੰਗ ਕੀਤੀ, ਵੱਡੇ ਸੰਘਰਸ਼ ਕਰਨੇ ਪਏ, ਐਸਾ ਸੰਵਿਧਾਨ ਬਣਾਇਆ ਗਿਆ ਜਿਹੜਾ ਸਿੱਖਾਂ ਨੂੰ ਪ੍ਰਵਾਨ ਨਹੀਂ, ਤੇ ਅੱਜ ਤੱਕ ਵੀ ਉਸ ਸੰਵਿਧਾਨ ਤੇ ਸਿੱਖਾਂ ਦੇ ਸਾਈਨ ਨਹੀਂ। ਸਾਧ ਸੰਗਤ ਜੀ, ਕੱਲ੍ਹ ਨਕਲੀ ਨਿਰੰਕਾਰੀ ਦੇ ਮਾਰੇ ਜਾਣ ਉਪਰੰਤ ਜਗ ਬਾਣੀ ਅਖਬਾਰ ਦੇ ਮਾਲਕ ਲਾਲਾ ਜਗਤ ਨਾਰਾਇਣ ਦੇ ਮਾਰੇ ਜਾਣ, ਸੰਤਾਂ ਦੀ ਗ੍ਰਿਫਤਾਰੀ ਤੇ ਬਿਨਾਂ ਸ਼ਰਤ ਤੋਂ ਰਿਹਾਈ ਤੱਕ ਦਾ ਇਤਿਹਾਸ ਸਰਵਣ ਕੀਤਾ ਸੀ। ਜਦੋਂ ਸਰਕਾਰ ਨੇ ਦੇਖਿਆ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਝੁਕਦੇ ਨਹੀਂ, ਇਹਨਾਂ ਦੇ ਜੰਗਜੂ ਯੋਧੇ ਝੁਕਦੇ ਨਹੀਂ, ਇਸ ਪ੍ਰਕਾਰ ਵੱਡੀ ਸ਼ਕਤੀ ਬਣ ਕੇ ਉਭਰੇ ਨੇ RSS ਨੂੰ ਤੇ ਹਿੰਦੂ ਤਵੀ, ਸਾਧ ਸੰਗਤ ਜੀ ਨੀਵੀਂ ਸੋਚ ਵਾਲੀਆਂ ਜਿਹੜੀਆਂ ਪਾਰਟੀਆਂ ਸਨ ਉਹਨਾਂ ਨੂੰ ਫਿਕਰ ਪੈ ਗਿਆ, ਸਰਕਾਰ ਨੂੰ ਰਿਪੋਰਟ ਦਿੱਤੀ, ਕਹਿਣ ਲੱਗੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਜਿੰਨੀ ਤੇਜ਼ੀ ਦੇ ਨਾਲ ਤੇ ਵੱਡੀ ਗਿਣਤੀ ਦੇ ਵਿੱਚ ਸਿੰਘਾਂ ਤੇ ਸਿੰਘਣੀਆਂ ਨੂੰ ਅੰਮ੍ਰਿਤ ਛਕਾ ਰਹੇ ਨੇ ਨਾ, ਅਸੀਂ ਤੇ ਕਹਿੰਦੇ ਹਾਂ ਸਿੱਖ ਕੌਮ ਖਤਮ ਕਰ ਦੇਣੀ ਏ, ਜੇ ਐਵੇਂ ਅੰਮ੍ਰਿਤ ਛਕਾਉਂਦੇ ਰਹੇ ਤੇ ਇੱਕ ਦਿਨ ਹਿੰਦੂ ਕੌਮ ਖਤਮ ਹੋ ਜਾਵੇਗੀ, ਸਾਰੀ ਅੰਮ੍ਰਿਤ ਛਕ ਕੇ ਸਿੰਘ ਬਣ ਜਾਣਗੇ। ਇਹ ਤੇ ਚਾਹੁੰਦੇ ਨੇ ਸਿੱਖ ਕੌਮ ਨੂੰ ਖਤਮ ਕੀਤਾ ਜਾਵੇ, ਪਰ ਨਸ਼ੇ ਛਡਾਉਣੇ, ਸਾਬਤ ਸੂਰਤ ਸਿੰਘਾਂ ਨੂੰ ਕਰਨਾ, ਅੰਮ੍ਰਿਤ ਛਕਾਉਣੇ, ਕੇਸਾ ਧਾਰੀ ਕਰਨਾ, ਸ਼ਸਤਰ ਧਾਰੀ ਕਰਨਾ, ਅੰਮ੍ਰਿਤਮਈ ਗੁਰਬਾਣੀ ਦੀ ਸੰਧਿਆ ਕਰਾਉਣੀ, ਕਥਾ ਕੀਰਤਨ ਕਰਨੇ ਤੇ ਕਰਵਾਉਣੇ, ਅੰਮ੍ਰਿਤ ਸੰਚਾਰ ਕਰਾਉਣੇ, ਇਹ ਸਰਕਾਰ ਨੂੰ ਰਾਸ ਨਾ ਆਏ। ਇਸੇ ਪ੍ਰਕਾਰ ਸਾਧ ਸੰਗਤ ਜੀ, ਸਰਦਾਰ ਹਰਚੰਦ ਸਿੰਘ ਜੀ ਲੌਂਗੋਵਾਲ
ਜੋ ਕੌਮ ਦੇ ਅੰਦਰ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਨਾਮ ਦੇ ਨਾਲ ਜਾਂਦੇ ਜਾਣੇ ਜਾਂਦੇ ਨੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸੇ ਤਰੀਕੇ ਦੇ ਨਾਲ, ਸਰਦਾਰ ਬਲਵੰਤ ਸਿੰਘ ਰਾਮੂਵਾਲੀਆ, ਅਵਿਨਾਸ਼ੀ ਸਿੰਘ, ਭਾਨ ਸਿੰਘ, ਇਸੇ ਪ੍ਰਕਾਰ ਸ਼੍ਰੋਮਣੀ ਕਮੇਟੀ ਦੇ ਸਕੱਤਰ ਜਿਹੜੇ ਸਨ ਇਸ ਸਮੇਂ ਦੇ, ਸਰਦਾਰ ਗੁਰਚਰਨ ਸਿੰਘ ਸਹਾਇਕ ਸਕੱਤਰ, ਇਹ ਸਾਰੇ ਸਰਕਾਰ ਦੀ ਝੋਲੀ ਪੈ ਗਏ। ਸਰਕਾਰ ਨੇ ਸੰਤਾਂ ਦੇ ਉੱਪਰ ਸਾਰੇ ਹੱਥ ਕੰਡੇ ਅਪਣਾਏ ਨੇ, ਸਾਮ ਦਾਮ ਦੰਡ ਭੇਦ ਚਾਰੇ ਤਰੀਕੇ ਅਪਣਾ ਕਰਕੇ ਵੀ ਸਾਧ ਸੰਗਤ ਜੀ ਸੰਤਾਂ ਨੂੰ ਝੁਕਾ ਨਾ ਸਕੀ। ਪੰਜਾਬ ਦੀ ਪੁਲਿਸ ਸੰਤਾਂ ਦੀ ਦੁਸ਼ਮਣ ਹੋ ਗਈ, BSF ਦੁਸ਼ਮਣ ਹੋ ਗਈ, CRPF ਦੁਸ਼ਮਣ ਹੋ ਗਈ, ਇੱਥੋਂ ਤੱਕ ਭਾਰਤੀ ਫੌਜ ਵੀ ਦੁਸ਼ਮਣ ਹੋ ਗਈ, ਸੂਬਾ ਸਰਕਾਰ ਸੰਤਾਂ ਦੀ ਦੁਸ਼ਮਣ ਹੋ ਗਈ, ਸੈਂਟਰ ਸਰਕਾਰ ਦੁਸ਼ਮਣ ਹੋ ਗਈ, ਸੈਂਕੜੇ ਏਜੰਸੀਆਂ ਸੰਤਾਂ ਦੀਆਂ ਦੁਸ਼ਮਣ ਹੋ ਗਈਆਂ, ਅਤੇ ਜਿਹੜੇ ਆਪਣੇ ਸਨ ਨਾ ਉਹ ਵੀ ਸਰਕਾਰ ਦੀ ਝੋਲੀ ਵਿੱਚ ਪੈ ਗਏ। ਸੰਤ ਹਰਚੰਦ ਸਿੰਘ ਲੌਂਗੋਵਾਲ ਜਿਹੜਾ ਮੋਰਚੇ ਦਾ ਡਿਕਟੇਟਰ ਸੀ, ਆਪ ਇੰਦਰਾ ਗਾਂਧੀ ਦੇ ਪ੍ਰਾਈਵੇਟ ਸਕੱਤਰ RK ਧਵਨ ਨੂੰ ਚਿੱਠੀ ਲਿਖਦਾ, ਧਵਨ ਸਾਹਿਬ ਜਿਵੇਂ ਤੁਹਾਡੇ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮਿਲ ਕੇ ਪਹਿਲਾਂ ਤੋਂ ਵਿਉਂਤਬੰਦੀ ਕੀਤੀ ਹੋਈ ਹੈ, ਉਸ ਵਿਉਂਤਬੰਦੀ ਦੇ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਜੀ 'ਤੇ ਹਮਲਾ ਕਰ ਦਿਓ। ਸੰਤ ਜਰਨੈਲ ਸਿੰਘ ਜੀ ਦੇ ਨਾਲ 100-150 ਸਿੰਘ ਨੇ, ਉਮੀਦ ਹੈ ਮਾਰੇ ਜਾਣਗੇ ਜਾਂ ਭੱਜ ਜਾਣਗੇ, ਅਤੇ ਨਾਲ ਲਿਖਿਆ ਉਮੀਦ ਹੈ ਉਹ ਵੀ, ਭਾਵ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵੀ, ਹਰਚੰਦ ਸਿੰਘ ਲਖ ਲਿਖਦਾ ਮਾਰੇ ਜਾਣਗੇ ਜਾਂ ਭੱਜ ਜਾਣਗੇ। ਸਾਧ ਸੰਗਤ ਜੀ ਇਸ ਪ੍ਰਕਾਰ ਜਦੋਂ ਆਪਣੇ ਗੱਦਾਰ ਹੋ ਗਏ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਗੱਦਾਰ ਹੋ ਗਿਆ, ਹਰਚੰਦ ਸਿੰਘ ਲੌਂਗੋਵਾਲ ਗੱਦਾਰ ਹੋ ਗਿਆ, ਤੇ ਕਦੇ ਪੰਜਾਬ ਦੀਆਂ ਫਿਜ਼ਾਵਾਂ ਦੇ ਵਿੱਚ ਇਹ ਨਾਰੇ ਵੀ ਗੂੰਜੇ, ਬਾਦਲ ਟੌੜਾ ਲੌਂਗੋਵਾਲ ਸਿੱਖ ਪੰਥ ਦੇ 3 ਗੱਦਾਰ, ਇਹ ਵੱਡੇ ਗੱਦਾਰ ਹੋ ਕਰਕੇ ਉਭਰੇ ਸਰਕਾਰ ਦੀ ਝੋਲੀ ਵਿੱਚ ਪੈ ਗਏ। ਆਪ ਚਿੱਠੀਆਂ ਲਿਖ ਕੇ ਸਰਕਾਰ ਤੋਂ ਹਮਲਾ ਕਰਵਾਇਆ, ਹਿੰਦੂ ਤਵੀ ਸਰਕਾਰ ਨੇ ਹਮਲਾ ਕੀਤਾ ਤੇ ਆਪਣਿਆਂ ਨੇ ਕਰਵਾਇਆ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇੱਕ ਧਾਰਨਾ ਪੜਿਆ ਕਰਦੇ ਸਨ, ਇਹ ਪੰਛੀ ਇਕੱਲਾ ਏ, ਇਹਦੇ ਮਗਰ ਸ਼ਿਕਾਰੀ ਬਹੁਤੇ। ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਆਪ ਜੀ ਨੇ ਆਪਣਾ ਮੁੱਖ ਟਿਕਾਣਾ ਬਣਾਇਆ। ਸਾਧ ਸੰਗਤ ਜੀ ਇਹ ਜਿਹੜਾ ਜੂਨ ਘੱਲੂ ਘਰ ਆ 1984 ਵਿੱਚ ਕੋਈ ਅਚਾਨਕ ਨਹੀਂ ਹੋਇਆ, ਸਰਕਾਰ ਨੇ ਦੂਨ ਦੀਆਂ ਘਾਟੀਆਂ ਵਿੱਚ ਚਕਰਾਤਾ ਦੇ ਸਥਾਨ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਦਰਬਾਰ ਸਾਹਿਬ ਦਾ ਸਮੂਹ ਬਣਾ ਕਰਕੇ ਨਾ ਮਾਡਲ ਬਣਾ ਕੇ ਤੇ ਭਾਰਤੀ ਫੌਜ ਨੂੰ ਆਰਮੀ ਨੂੰ 6 ਮਹੀਨੇ ਤੱਕ ਉੱਥੇ ਟ੍ਰੇਨਿੰਗ ਦਿੱਤੀ। ਸ੍ਰੀ ਹਰਿਮੰਦਰ ਸਾਹਿਬ ਜੀ ਦਾ ਆਕਾਰ ਕੈਸਾ ਏ, ਸਰੋਵਰ ਕਿੰਨਾ ਚੌੜਾ ਏ, ਕਿੰਨਾ ਡੂੰਘਾ ਏ, ਕਿੰਨਾ ਲੰਬਾ ਏ, ਪਰਿਕਰਮਾ ਕਿੰਨੀਆਂ ਚੌੜੀਆਂ ਨੇ, ਵਰਾਂਡੇ ਕਿੰਨੇ ਨੇ, ਕਿੰਨੇ ਥਮਲੇ ਨੇ, ਕਿੰਨੇ ਕਦਮਾਂ ਦੀ ਦੂਰੀ ਤੇ ਸ੍ਰੀ ਅਕਾਲ ਤਖਤ ਸਾਹਿਬ ਹੈ, ਕਦਮਾਂ ਤੱਕ ਦੀ ਗਿਣਤੀ ਫੌਜ ਨੂੰ ਮਾਪ ਕੇ ਦਿੱਤੀ ਗਈ। ਜੋ ਸਮੂਹ ਮਾਡਲ ਬਣਾਇਆ ਗਿਆ ਚਕਰਾਤਾ ਦੇ ਵਿੱਚ ਦਰਬਾਰ ਸਾਹਿਬ ਜੀ ਦੀ ਨਕਲ ਤੇ 6 ਮਹੀਨਿਆਂ ਤੱਕ ਟ੍ਰੇਨਿੰਗ ਚੱਲਦੀ ਰਹੀ। ਸਰਕਾਰ ਦੀ ਸੋਚ ਕੀ ਹੈ? ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਸ਼ਹਾਦਤ ਵਾਲੇ ਦਿਨ ਸਿੱਖਾਂ ਨੇ, ਮਾਈਆਂ ਭਾਈਆਂ ਨੇ ਗੁਰੂ ਘਰ ਦੇ ਅੰਦਰ ਦਰਸ਼ਨ ਇਸ਼ਨਾਨ ਕਰਨ ਵਾਸਤੇ ਆਉਣਾ, ਸਿੱਖ ਕੌਮ ਨੂੰ ਇੱਕੇ ਦਿਨ ਗੁਰੂ ਘਰਾਂ ਵਿੱਚ ਘੇਰ ਕੇ ਮੌਤ ਦੇ ਘਾਟ ਉਤਾਰਿਆ ਜਾਵੇ, ਸਿੱਖ ਕੌਮ ਦਾ ਲੱਕ ਤੋੜ ਦਿੱਤਾ ਜਾਵੇ, ਇਸ ਪ੍ਰਕਾਰ ਵੱਡਾ ਭਾਰੀ ਸਬਕ ਸਿਖਾਇਆ ਜਾਵੇ, ਜੋ ਸਰਕਾਰ ਤੋਂ ਕਦੇ ਆਪਣੇ ਹੱਕ ਹਕੂਕ ਨਾ ਮੰਗਣ, ਕਦੇ ਪੰਜਾਬ ਦੀ ਅਤੇ ਪੰਜਾਬੀਅਤ ਦੀ ਗੱਲ ਨਾ ਕਰਨ, ਕਦੇ ਪੰਜਾਬ ਦੇ ਪਾਣੀਆਂ ਦੀ ਗੱਲ ਨਾ ਕਰਨ, ਆਪਣੇ ਹੱਕਾਂ ਦੀ ਗੱਲ ਨਾ ਕਰਨ, ਇਸ ਪ੍ਰਕਾਰ ਆਪਣੀ ਰਾਜਧਾਨੀ ਨਾ ਮੰਗਣ, ਧਰਮ ਦੀ ਰਖਵਾਲੀ ਵਾਸਤੇ ਤੇ ਧਰਮ ਦੀ ਆਜ਼ਾਦੀ ਦੀ ਗੱਲ ਨਾ ਕਰਨ, ਇੱਕੇ ਦਿਨ ਕੌਮ ਇੰਨੀ ਜ਼ਿਆਦਾ ਮਾਰਦੀ ਹੈ ਕਿ ਕੌਮ ਦਾ ਲੱਕ ਤੋੜ ਦਈਏ। ਇਸੇ ਨੀਤੀ ਦੇ ਤਹਿਤ ਜੂਨ ਮਹੀਨੇ ਦੇ ਵਿੱਚ ਸਾਧ ਸੰਗਤ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਮੇਤ 40 ਇਤਿਹਾਸਕ ਸਥਾਨਾਂ ਨੂੰ ਭਾਰਤੀ ਫੌਜ ਨੇ ਘੇਰਾ ਪਾ ਲਿਆ, ਪੂਰੇ ਪੰਜਾਬ ਦੀ ਘੇਰਾਬੰਦੀ ਕੀਤੀ ਗਈ, ਪੰਜਾਬ ਭਾਰਤ ਲਾਲੋ ਕੱਟ ਦਿੱਤਾ ਗਿਆ, ਅੰਮ੍ਰਿਤਸਰ ਸਾਹਿਬ ਦੀ ਘੇਰਾਬੰਦੀ ਕੀਤੀ ਗਈ, ਅੰਮ੍ਰਿਤਸਰ ਸ਼ਹਿਰ ਨੂੰ ਬਾਕੀ ਦੇ ਪੰਜਾਬ ਨਾਲੋਂ ਕੱਟ ਦਿੱਤਾ ਗਿਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਮੂਹ ਦੀ ਘੇਰਾਬੰਦੀ ਕੀਤੀ ਗਈ, ਉਸ ਨੂੰ ਅੰਮ੍ਰਿਤਸਰ ਸ਼ਹਿਰ ਦੇ ਨਾਲੋਂ ਕੱਟ ਦਿੱਤਾ ਗਿਆ, ਸਾਰੇ ਵਿਦੇਸ਼ੀਆਂ ਦੇ ਪੰਜਾਬ ਵਿੱਚ ਆਉਣ 'ਤੇ ਪਾਬੰਦੀ ਲਗਾ ਦਿੱਤੀ ਗਈ, ਸਾਰੇ ਮੀਡੀਏ 'ਤੇ ਪਾਬੰਦੀ ਲਗਾ ਦਿੱਤੀ ਗਈ, ਕੋਈ ਮੀਡੀਆ ਵਾਲਾ ਪੰਜਾਬ ਦੇ ਵਿੱਚ ਨਹੀਂ ਆਵੇਗਾ, ਸੰਗਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਆ ਸਕਦੀਆਂ ਨੇ, ਆਉਣ ਦੀ ਇਜਾਜ਼ਤ ਹੈ ਪਰ ਵਾਪਸ ਜਾਣ ਦੀ ਨਹੀਂ। ਕਾਰਨ ਕੀ ਹੈ? 3 ਜੂਨ ਤੱਕ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਪੁਰਬ ਵਾਲੇ ਦਿਨ ਤੱਕ ਸੰਗਤਾਂ ਨੂੰ ਗੁਰੂ ਘਰ ਦੇ ਵਿੱਚ ਇਕੱਤਰ ਕਰੀ ਜਾਓ, ਗੁਰੂ ਘਰ ਸਾਰੀਆਂ ਸਰਾਵਾਂ ਸਾਰੇ ਕਮਰੇ ਸਾਰੇ ਸਥਾਨ ਭਰ ਜਾਣ, ਤੇ 3 ਜੂਨ ਵਾਲੇ ਦਿਨ ਸਾਰਿਆਂ ਦੇ ਉੱਪਰ ਗੋਲੀਬਾਰੀ ਕਰਕੇ ਸਾਰੀਆਂ ਸੰਗਤਾਂ ਨੂੰ ਮਾਰ ਕੇ ਸਿੱਖ ਕੌਮ ਦਾ ਲੱਕ ਤੋੜਿਆ ਜਾਵੇ। ਇੱਧਰ ਸੰਤ ਬਾਬਾ ਜਰਨੈਲ ਸਿੰਘ ਸਾਹਿਬ ਜੀਆਂ ਦੇ ਨਾਲ ਨੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ,
ਜਨਰਲ ਸ਼ਬੇਗ ਸਿੰਘ ਜੀ, ਬਾਬਾ ਠਾਰਾ ਸਿੰਘ ਜੀ, ਅਖੰਡ ਕੀਰਤਨੀ ਜਥੇ ਦੇ ਸਿੰਘ, ਇਸੇ ਪ੍ਰਕਾਰ ਆਮ ਘਰਾਂ ਦੇ ਵਿੱਚੋਂ ਗਏ ਹੋਏ ਸ਼ਰਧਾਲੂ ਜੋ ਸੰਤਾਂ ਦੀਆਂ ਸਪੀਚਾਂ ਸੁਣ ਕੇ ਗੁਰਚਰਨਾਂ ਦੇ ਭੌਰੇ ਬਣ ਗਏ, ਆਜ਼ਾਦੀ ਦੀ ਖਾਤਰ ਸੀਸ ਗੁਰਬਾਨ ਕਰਨ ਵਾਸਤੇ ਕਮਰ ਕੱਸੇ ਲੈ ਲਏ ਤੇ ਜਨਰਲ ਸ਼ਬੇਗ ਸਿੰਘ ਦੇ ਪਾਸੋਂ, ਇਸੇ ਪ੍ਰਕਾਰ ਜੋ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਡੇਰੇ ਤੋਂ ਸਾਧ ਸੰਗਤ ਜੀ ਕਾਰ ਸੇਵਾ ਵਾਲੇ ਸਿੰਘ ਗਏ ਸਨ, ਉਹਨਾਂ ਦੇ ਵਿੱਚ ਦੋ ਸਾਬਕਾ ਫੌਜੀ ਸ਼ਾਮਲ ਸਨ, ਉਹਨਾਂ ਨੇ ਵੀ ਸਿੰਘਾਂ ਨੂੰ ਹਥਿਆਰ ਚਲਾਉਣ ਦੀ ਟ੍ਰੇਨਿੰਗ ਦਿੱਤੀ। ਇਸ ਪ੍ਰਕਾਰ ਭਾਰਤੀ ਫੌਜ ਜੋ ਚੜ੍ਹ ਕੇ ਆਈ ਹੈ ਤੇ ਇਸ ਦੇ ਖਿਲਾਫ ਸਿੰਘਾਂ ਨੇ ਲੜਨ ਵਾਸਤੇ ਕਮਰ ਕੱਸੇ ਲਾ ਲਏ ਨੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੂਹ ਦੇ ਅੰਦਰ ਸਿੰਘਾਂ ਨੇ ਮੋਰਚੇ ਬਣਾਏ। ਵੱਡੀ ਮੋਰਚਾਬੰਦੀ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਕੀਤੀ ਗਈ, ਪਾਣੀ ਦੀਆਂ ਟੈਂਕੀਆਂ ਤੇ ਮੋਰਚਾਬੰਦੀ ਕੀਤੀ ਗਈ, ਇਸੇ ਪ੍ਰਕਾਰ ਰਾਮਗੜੀਏ ਬੁੰਗਿਆਂ ਦੇ ਉੱਪਰ ਮੋਰਚਾਬੰਦੀ ਕੀਤੀ ਗਈ। ਸੋ ਇਸੇ ਤਰੀਕੇ ਦੇ ਨਾਲ ਤੇਜਾ ਸਿੰਘ ਸਮੁੰਦਰੀ ਹਾਲ, ਮੰਜੀ ਸਾਹਿਬ ਦੀਵਾਨ ਹਾਲ ਦੇ ਅੰਦਰ ਮੋਰਚਾਬੰਦੀ ਕੀਤੀ ਗਈ, ਉੱਚੀਆਂ ਇਮਾਰਤਾਂ ਦੇ ਵਿੱਚ ਮੋਰਚਾਬੰਦੀ ਕੀਤੀ ਗਈ। ਸੈਂਕੜੇ ਏਜੰਸੀਆਂ ਸਰਕਾਰ ਦੀਆਂ CID ਲੈਣ ਵਾਸਤੇ ਦਰਬਾਰ ਸਾਹਿਬ ਸਮੂਹ ਦੇ ਅੰਦਰ ਜਾਂਦੀਆਂ ਨੇ, ਪਰ ਆਖਰ ਤੱਕ ਇਹ ਪਤਾ ਨਾ ਲਗਾ ਸਕੀਆਂ ਸਿੱਖਾਂ ਦੇ ਮੋਰਚੇ ਕਿੰਨੇ ਨੇ, ਕਿੱਥੇ ਕਿੱਥੇ ਨੇ, ਸਿੱਖਾਂ ਦੀ ਗਿਣਤੀ ਕਿੰਨੀ ਹੈ ਤੇ ਇਹਨਾਂ ਤੋਂ ਹਥਿਆਰ ਕਿੰਨੇ ਨੇ। ਜਿਸ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਇਹ ਏਜੰਸੀਆਂ ਤੇ ਸਰਕਾਰਾਂ ਅਨਪੜ੍ਹ ਸੰਤ ਦੱਸਦੀਆਂ ਨੇ ਨਾ, ਉਸ ਸੰਤ ਨੇ ਭਾਰਤੀ ਸਰਕਾਰ ਨੂੰ, ਭਾਰਤੀ ਫੌਜ ਨੂੰ ਤੇ ਸਾਰੀਆਂ ਏਜੰਸੀਆਂ ਨੂੰ ਮੂਰਖ ਤੇ ਬੁੱਧੂ ਬਣਾ ਕੇ ਰੱਖਿਆ ਤੇ ਸਾਧ ਸੰਗਤ ਜੀ ਉਹ ਸੰਤਾਂ ਦੀ ਫੌਜ ਦਾ ਸੂਰਮਿਆਂ ਦਾ ਜਾਇਜ਼ਾ ਤੱਕ ਨਾ ਲੈ ਸਕੇ, ਗਿਣਤੀ ਕਿੰਨੀ ਹੈ। 1 ਜੂਨ ਵਾਲੇ ਦਿਨ CRPF ਤੇ BSF ਨੇ ਗੋਲੀਬਾਰੀ ਕੀਤੀ ਹੈ। ਜਨਰਲ ਸ਼ਬੇਗ ਸਿੰਘ ਜੀ ਨੇ ਦੱਸਿਆ, ਸਿੰਘੋ ਕਿਸੇ ਨੇ ਗੋਲੀ ਦਾ ਜਵਾਬ ਨਹੀਂ ਦੇਣਾ ਕਿਉਂਕਿ ਇਹ ਲੜਾਈ ਨਹੀਂ, ਇਹ ਸਿੱਖ ਯੋਧਿਆਂ ਦੇ ਟਿਕਾਣਿਆਂ ਦੇ ਪਤਾ ਕਰਨ ਵਾਸਤੇ ਸਰਕਾਰ ਦੀ ਸਾਜ਼ਿਸ਼ ਹੈ। ਇਸ ਦਿਨ ਸਾਧ ਸੰਗਤ ਜੀ ਭਾਈ ਮਹਿੰਗਾ ਸਿੰਘ ਜੀ ਬੱਬਰ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ। 2 ਜੂਨ ਵਾਲੇ ਦਿਨ CRPF ਨੇ ਗੋਲੀ ਚਲਾਈ ਹੈ। ਸਾਧ ਸੰਗਤ ਜੀ 12:40 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਆਹਮੋ ਸਾਹਮਣੀ ਗੋਲੀ ਸਿੰਘਾਂ ਦੇ ਅੰਦਰ ਤੇ CRPF ਦੇ ਅੰਦਰ ਚੱਲਦੀ ਰਹੀ ਹੈ। 3 ਜੂਨ ਵਾਲੇ ਦਿਨ ਭਾਰਤੀ ਫਿਰ ਫੌਜ ਨੇ ਮੋਰਚੇ ਸੰਭਾਲੇ ਨੇ। ਹੁਣ CRPF ਤੇ BSF ਨੂੰ ਪਿੱਛੇ ਕਰ ਦਿੱਤਾ ਗਿਆ, ਹੁਣ ਇੰਡੀਅਨ ਆਰਮੀ, ਭਾਰਤ ਸਰਕਾਰ ਦੀ ਆਰਮੀ ਅੱਗੇ ਆਈ ਹੈ। 3 ਜੂਨ 84 ਨੂੰ ਫੌਜਾਂ ਸਨ ਸਰਕਾਰੀ ਆਈਆਂ, ਉਹਨਾਂ ਲੈ ਪੁਜੀਸ਼ਨਾਂ ਤੇ ਗੋਲੀਆਂ ਸਿੰਘਾਂ ਉੱਤੇ ਵਰਾਈਆਂ। ਸਿੰਘਾਂ ਨੇ ਜਦੋਂ ਅੱਗੋਂ ਮਸ਼ੀਨ ਖਾਨਾ ਦੇ ਮੂੰਹ ਖੋਲ ਦਿੱਤੇ ਨਾ ਤੇ ਮਾਰ ਮਾਰ ਕੇ ਫੌਜ ਨੂੰ ਸਾਧ ਸੰਗਤ ਜੀ ਨਿਸਾਰ ਕਰਕੇ ਸੁੱਟ ਦਿੱਤਾ ਹੈ। ਭਾਵੇਂ ਸਿੰਘਾਂ ਨੂੰ ਸ਼ਹੀਦੀਆਂ ਪਾਉਣੀਆਂ ਪਈਆਂ, ਖਾ ਗੋਲੀਆਂ ਸੌਂ ਗਏ ਸੀ, ਜਿਉਂਦੇ ਮੁੜ ਵਾਪਸ ਨਾ ਆਏ, ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਸਿਰ ਨਾਲ ਸਿਦਕ ਨਿਭਾਏ। ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਨੂੰ ਪਰਕਰਮਾਂ ਦੇ ਵਿੱਚ ਉਤਾਰਿਆ ਗਿਆ, ਸਿੰਘਾਂ ਨੇ ਫੌਜ ਨੂੰ ਮਾਰ ਮੁਕਾਇਆ, ਢਹਿ ਢੇਰੀ ਕਰ ਦਿੱਤਾ ਹੈ। ਇਸੇ ਤਰੀਕੇ ਦੇ ਨਾਲ ਹੈਲੀਕਾਪਟਰਾਂ ਦੇ ਰਾਹੀਂ ਫੌਜਾਂ ਨੂੰ ਮੋਰਚਿਆਂ ਨੂੰ ਢਾਉਣ ਵਾਸਤੇ ਛੱਤਾਂ ਦੇ ਉੱਪਰ ਉਤਾਰਿਆ ਗਿਆ ਪਾਣੀ ਦੀ ਟੈਂਕੀ ਤੋਂ, ਅਤੇ ਇਸੇ ਪ੍ਰਕਾਰ ਰਾਮਗੜੀਏ ਬੁੰਗਿਆਂ ਦੇ ਉੱਪਰੋਂ ਮਸ਼ੀਨ ਗੰਨਾਂ ਦੇ ਨਾਲ ਸਿੰਘਾਂ ਨੇ ਫਾਇਰਿੰਗ ਕੀਤੀ ਹੈ। ਇਹ ਜਿਹੜੇ ਕਮਾਂਡੋਜ਼ ਉਤਾਰੇ ਗਏ ਸਨ, ਢਹਿ ਢੇਰੀ ਕਰ ਦਿੱਤੇ ਗਏ। ਫੌਜ ਵਾਸਤੇ ਹੈਰਾਨੀ ਦੀ ਗੱਲ ਇਹ ਸੀ, ਇਹਨਾਂ ਨੂੰ ਆਖਿਰਕਾਰ ਤੱਕ ਪਤਾ ਹੀ ਨਹੀਂ ਲੱਗਿਆ ਗੋਲੀ ਆਉਂਦੀ ਕਿੱਧਰੋਂ ਹੈ। ਫੌਜ ਦਾ ਬਹੁਤਾ ਨੁਕਸਾਨ ਹੁੰਦਾ ਵੇਖ ਕਰਕੇ ਐਮਰਜੈਂਸੀ ਬਿਗਲ ਵਜਾਇਆ ਗਿਆ, ਆਪਣੀਆਂ ਆਪਣੀਆਂ ਜਾਨਾਂ ਬਚਾ ਕਰਕੇ ਜਿੱਧਰ ਨੂੰ ਨਿਕਲਿਆ ਜਾਂਦਾ ਦੌੜਿਆ ਜਾਂਦਾ ਦੌੜ ਜਾਓ। ਇਸੇ ਪ੍ਰਕਾਰ ਸਾਧ ਸੰਗਤ ਜੀ ਫਿਰ ਨੈਸ਼ਨਲ ਸਿਕਿਉਰਿਟੀ ਗਾਰਡ ਵੱਡੀ ਭਾਰੀ ਗਿਣਤੀ ਦੇ ਅੰਦਰ ਮੰਗਵਾਏ ਗਏ, ਜਿਹੜੇ ਰੂਸ ਅਤੇ ਅਮੈਰੀਕਾ ਵਰਗੀ ਟ੍ਰੇਨਿੰਗ ਪ੍ਰਾਪਤ ਹੁੰਦੇ ਨੇ, VIP ਦੇ ਨਾਲ ਹੁੰਦੇ ਨੇ, 22 ਸਾਲ ਦੀ ਉਮਰ ਵਿੱਚ ਭਰਤੀ ਕੀਤੇ ਜਾਂਦੇ ਤੇ 28 ਸਾਲ ਦੀ ਉਮਰ 'ਚ ਰਿਟਾਇਰ ਕਰ ਦਿੱਤੇ ਜਾਂਦੇ ਨੇ। 1 ਮਿੰਟ ਤੱਕ ਅੱਖ ਤੱਕ ਵੀ ਨਹੀਂ ਝਮਕਦੇ ਕਿ ਸਾਹਮਣੇ ਵਾਲਾ ਅੱਖ ਝਮਕਦਿਆਂ ਕੋਈ ਵਾਰ ਨਾ ਕਰ ਦੇਵੇ। ਹਰ 3 ਸੈਕਿੰਡ ਬਾਅਦ ਖੱਬੇ ਸੱਜੇ ਉੱਤੇ ਸੱਜੇ ਉੱਤੇ ਥੱਲੇ ਤੇ ਅੱਗੇ ਪਿੱਛੇ ਦੇਖਦੇ ਨੇ, ਬਾਜ ਅੱਖ ਦੇ ਨਾਲ ਨਜ਼ਰ ਰੱਖਦੇ ਨੇ। ਜਦੋਂ ਇਹ ਨੈਸ਼ਨਲ ਸਿਕਿਉਰਿਟੀ ਗਾਰਡ ਆਏ ਨਾ ਤੇ ਭਾਰਤੀ ਫੌਜ ਨੇ ਖੁਸ਼ ਹੋ ਕੇ ਹਵਾਈ ਫਾਇਰ ਕੀਤੇ, ਇਹਨਾਂ ਦੇ ਅੱਗੇ ਤੇ ਕੋਈ ਟੇਕ ਹੀ ਨਹੀਂ ਸਕਦਾ, ਹੁਣ ਸਾਡੀ ਜਿੱਤ ਪੱਕੀ ਏ। ਪਰ ਜਦੋਂ ਇਹ ਨੈਸ਼ਨਲ ਸਿਕਿਉਰਿਟੀ ਗਾਰਡ ਬੁਲੇਟ ਪਰੂਫ ਜੈਕਟਾਂ, ਲੋਹ ਟੋਪ ਤੇ ਕਾਲੀਆਂ ਵਰਦੀਆਂ ਪਾ ਕੇ ਪ੍ਰਕਰਮਾਂ 'ਚ ਉਤਾਰੇ ਗਏ ਨਾ ਤੇ ਸਾਧ ਸੰਗਤ ਜੀ ਗੁਰੂ ਕੇ ਲਾਲਾ ਨੇ ਇਹਨਾਂ ਨੂੰ ਨਿਬੇੜ ਦਿੱਤਾ ਹੈ, ਢਹਿ ਢੇਰੀ ਕਰ ਦਿੱਤਾ ਹੈ। ਕਿਸੇ ਪ੍ਰਕਾਰ ਦੀ ਤਰਕੀਬ ਇਹਨਾਂ ਦੀ ਚੱਲਦੀ ਨਹੀਂ। ਜਿੰਨੀਆਂ ਫੌਜਾਂ ਮੈਦਾਨ ਵਿੱਚ ਜਾਂਦੀਆਂ ਨੇ ਮਾਰੀਆਂ ਜਾਂਦੀਆਂ ਨੇ, ਕੁਝ ਜ਼ਖਮੀ ਹੁੰਦੇ ਨੇ, ਜਿਹੜੇ ਕਾਇਰ ਹੋ ਕਰਕੇ ਦੌੜਦੇ ਆਪਣੀਆਂ ਜਾਨਾਂ ਬਚਾਉਂਦੇ ਨੇ ਉਹਨੇ ਕੀ ਬਚਦੇ ਨੇ। ਫਿਰ ਇਸੇ ਪ੍ਰਕਾਰ ਸਾਧ ਸੰਗਤ ਜੀ ਛੋਟੀਆਂ ਮਸ਼ੀਨ ਗੰਨਾਂ ਵਰਤੀਆਂ ਗਈਆਂ, ਗੋਲੇ ਸਿੰਘਾਂ ਦੇ ਮੋਰਚਿਆਂ ਦੇ ਉੱਪਰ ਸੁੱਟੇ ਗਏ, ਅੱਗ ਲਾਉਣ ਵਾਲੇ ਗੋਲੇ, ਬੇਹੋਸ਼ ਕਰਨ ਵਾਲੇ ਗੋਲੇ ਸੁੱਟ ਕਰਕੇ ਸਿੰਘਾਂ ਨੂੰ ਬੇਹੋਸ਼ ਕੀਤਾ ਗਿਆ। ਜਦੋਂ ਸਿੰਘ ਬੇਹੋਸ਼ ਹੁੰਦੇ ਨੇ, ਬੇਹੋਸ਼ ਹੋਏ ਸਿੰਘਾਂ ਨੂੰ ਗੋਲੀਆਂ ਮਾਰ ਮਾਰ ਕੇ ਸ਼ਹੀਦ ਕੀਤਾ ਗਿਆ। ਇਸੇ ਤਰੀਕੇ ਦੇ ਨਾਲ ਤੋਪਖਾਨੇ ਦੇ ਨਾਲ
ਸਾਧ ਸੰਗਤ ਜੀਓ ਰਾਮਗੜੀਏ ਬੁੱਗੇ ਢਾ ਦਿੱਤੇ ਗਏ, ਪਾਣੀ ਦੀਆਂ ਟੈਂਕੀਆਂ ਢਾ ਦਿੱਤੀਆਂ ਗਈਆਂ ਕਿਉਂਕਿ ਹੈਲੀਕਾਪਟਰਾਂ ਦੇ ਰਾਹੀਂ ਰੂਸ ਤੋਂ ਬਣੀਆਂ ਹੋਈਆਂ ਦੂਰਬੀਨਾਂ ਜੋ ਹਨੇਰੇ ਵਿੱਚ ਵੀ ਸਾਫ਼ ਦੇਖਦੀਆਂ ਨੇ ਉਹਨਾਂ ਰਾਹੀਂ ਦੇਖ ਕਰਕੇ ਪਤਾ ਕੀਤਾ ਗਿਆ ਮੋਰਚੇ ਹੈ ਕਿੱਥੇ ਕਿੱਥੇ ਨੇ। 7 ਹਵਾਈ ਜਹਾਜ਼ ਆਕਾਸ਼ ਵਿੱਚ ਘੁੰਮ ਰਹੇ ਨੇ, ਇੱਕ ਤੋਂ ਦੂਰਬੀਨ ਦੇ ਨਾਲ ਸਿੰਘਾਂ ਦੇ ਜਿਹੜੇ ਮੋਰਚੇ ਉਹ ਪਰਖੇ ਦੇਖੇ ਜਾ ਰਹੇ ਨੇ, 6 ਹੈਲੀਕਾਪਟਰਾਂ 'ਚੋਂ ਲਗਾਤਾਰ ਫਾਇਰਿੰਗ ਕੀਤੀ ਜਾ ਰਹੀ ਹੈ, ਪਰ ਤਾਂ ਵੀ ਜਿੱਤ ਦੇ ਨੇੜੇ ਤੇੜੇ ਵੀ ਨਾ ਪੁੱਜੇ। ਫਿਰ ਸੁਰੰਗਾਂ ਪੁੱਟ ਕਰਕੇ ਨਾ ਬਾਹਰੋਂ ਦਰਬਾਰ ਸਾਹਿਬ ਸਮੂਹ ਤੋਂ 200 ਮੀਟਰ ਦੀ ਦੂਰੀ ਤੋਂ ਮਸ਼ੀਨਾਂ ਦੇ ਨਾਲ 5 ਫੁੱਟ ਚੌੜੀਆਂ ਤੇ ਉੱਚੀਆਂ ਸੁਰੰਗਾਂ ਪੁੱਟ ਕਰਕੇ ਸਾਧ ਸੰਗਤ ਜੀ ਤਹਿਖਾਨਿਆਂ ਵਿੱਚ ਇਹਨਾਂ ਨੇ ਪਹੁੰਚਣ ਦਾ ਯਤਨ ਕੀਤਾ, ਪਰ ਜਦੋਂ ਤਹਿਖਾਨਿਆਂ ਵਿੱਚ ਇਹ ਬੁਲੇਟ ਪਰੂਫ ਵਾਲੇ ਕਮਾਂਡੋਸ ਪਹੁੰਚੇ ਨਾ, ਸਿੰਘਾਂ ਨੇ ਪਿੱਤਲ ਦੇ ਸਿਲੰਡਰ, ਘਰਾਂ ਵਿੱਚ ਵਰਤੋਂ ਕੀਤੇ ਜਾਣ ਵਾਲੇ ਸਿਲੰਡਰ ਟਾਈਮ ਬੰਬ ਨਾਲ ਬੰਨ ਕੇ ਇਹਨਾਂ 'ਤੇ ਸੁੱਟੇ, ਕਮਾਂਡੋਜ਼ ਵੀ ਉਡਾ ਦਿੱਤੇ। ਜਿਹੜੇ 50-50 ਹੈਂਡ ਗਰਨੇਡ ਤੇ ਮਸ਼ੀਨ ਗੰਨਾਂ ਲੈ ਕੇ ਆਏ ਸਨ, ਗੈਸ ਫਟਣ ਦੇ ਨਾਲ ਹੀਟ ਵਧਣ ਦੇ ਨਾਲ ਉਹਨਾਂ ਦੇ ਹੈਂਡ ਗਰਨੇਡ ਫਟੇ, ਇਸ ਤਰੀਕੇ ਦੇ ਨਾਲ ਉਹ ਵੀ ਮਾਰੇ ਗਏ। ਏਕੇ ਦੀਵਾਨ ਗੜਵਾਲੀਆ ਬ੍ਰਿਗੇਡੀਅਰ ਸੀ, ਫੌਜ ਲੈ ਕੇ ਅੱਗੇ ਵਧਿਆ ਤੇ ਸਾਧ ਸੰਗਤ ਜੀ ਜਿਹੜਾ ਕੁਲਦੀਪ ਬਰਾੜ, ਕ੍ਰਿਸ਼ਨਾ ਸਵਾਮੀ ਸੁੰਦਰ ਜੀ, ਏਕੇ ਦਿਆਲ ਭਾਵ ਕੇ ਰਣਜੀਤ ਦਿਆਲ ਇੰਦਰਾ ਗਾਂਧੀ ਕੋਲ ਡੀਂਗਾ ਮਾਰ ਕੇ ਆਏ ਸਨ ਨਾ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ 2 ਘੰਟਿਆਂ ਦੇ ਅੰਦਰ ਅੰਦਰ ਜਾਂ ਗ੍ਰਿਫਤਾਰ ਕਰ ਲਵਾਂਗੇ ਜਾਂ ਸ਼ਹੀਦ ਕਰ ਲਵਾਂਗੇ। 72 ਘੰਟਿਆਂ ਤੋਂ ਜ਼ਿਆਦਾ ਸਮਾਂ ਆਰਮੀ ਨੂੰ ਲੜਦਿਆਂ ਹੋ ਗਿਆ, ਪਰ ਸਾਧ ਸੰਗਤ ਜੀ ਆਪਣੀਆਂ ਫੌਜਾਂ ਮਰਵਾਉਣ ਤੋਂ ਵੱਧ ਪ੍ਰਾਪਤੀ ਕੁਝ ਨਾ ਕਰ ਸਕੇ। ਇਹ ਗਪੌੜੀ ਏਕੇ ਗੜਵਾਲ ਜਿਹੜਾ ਬ੍ਰਿਗੇਡੀਅਰ ਸੀ ਫੌਜਾਂ ਲੈ ਕੇ ਅੱਗੇ ਪਹੁੰਚਿਆ, ਜਿਸ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਦਰਸ਼ਨੀ ਡਿਉੜੀ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਵਿਹੜੇ ਵਿੱਚ ਇਸ ਦੀਆਂ ਫੌਜਾਂ ਗਈਆਂ ਨਾ, ਸਿੰਘਾਂ ਨੇ ਮਾਰ ਮਾਰ ਕੇ ਸਾਧ ਸੰਗਤ ਜੀ ਨਿਸਾਰ ਕਰਕੇ ਸੁੱਟ ਦਿੱਤੇ, ਲੋਥਾਂ ਤੇ ਲੋਥਾਂ ਚੜ੍ਹਾ ਦਿੱਤੀਆਂ। ਫਿਰ ਇਸ ਨੇ ਜਨਰਲ ਬਰਾੜ ਦੇ ਅੱਗੇ ਹਾਲ ਪਾਰਿਆ ਕੀਤੀ, ਕਹਿਣ ਲੱਗਾ ਜੇਕਰ ਮੈਨੂੰ ਹੋਰ ਫੌਜਾਂ ਦੀ ਕੁਮਕ ਨਾ ਦਿੱਤੀ ਗਈ, ਜੇਕਰ ਮੈਨੂੰ ਵੀ ਜਨਤਾ ਟੰਕ ਵਰਤਣ ਦੀ ਆਗਿਆ ਨਾ ਦਿੱਤੀ ਗਈ ਤੇ ਮੇਰੀਆਂ ਜਿਹੜੀਆਂ ਫੌਜਾਂ ਨੇ ਸਿੰਘਾਂ ਦੇ ਸਾਹਮਣੇ ਬਲੀ ਦੇ ਬੱਕਰਿਆਂ ਤੋਂ ਵੱਧ ਕੇ ਕੁਛ ਵੀ ਨਹੀਂ। ਇਸ ਸਮੇਂ ਕ੍ਰਿਸ਼ਨਾ ਸਵਾਮੀ ਸੁੰਦਰ ਜੀ ਰਣਜੀਤ ਦਿਆਲ ਜੋ ਨਰਕਧਾਰੀ ਦਾ ਚੇਲਾ ਸੀ, ਇਸੇ ਤਰੀਕੇ ਦੇ ਨਾਲ ਸਾਧ ਸੰਗਤ ਜੀ ਜਿਹੜਾ ਮੇਜਰ ਜਨਰਲ ਕੁਲਦੀਪ ਬਰਾੜ ਹੈ ਆਪਸ ਦੇ ਵਿੱਚ ਵਿਚਾਰ ਕਰਕੇ ਦਿੱਲੀ ਟੈਲੀਫੋਨ ਕਰਦੇ ਨੇ, ਜਿੱਥੇ ਕੰਟਰੋਲ ਰੂਮ ਸਥਾਪਿਤ ਕੀਤਾ ਹੈ ਰਾਜੀਵ ਗਾਂਧੀ ਨੇ, ਉਪ ਰੱਖਿਆ ਮੰਤਰੀ ਉਹਨਾਂ ਦੇ ਨਾਲ ਹੈ ਤੇ ਸਾਧ ਸੰਗਤ ਜੀ ਇੰਦਰਾ ਗਾਂਧੀ ਨੂੰ ਸਾਰੀ ਖਬਰ ਪਹੁੰਚਾ ਰਹੇ ਨੇ ਮੋਰਚਿਆਂ ਵਿੱਚ ਕੀ ਹੋਇਆ। ਉਧਰੋਂ ਵਿਦੇਸ਼ਾਂ ਦੇ ਵਿੱਚੋਂ ਫੋਨ ਆ ਰਹੇ ਨੇ, ਅਮਰੀਕਾ ਨੇ ਫੋਨ ਕਰਕੇ ਇੰਦਰਾ ਗਾਂਧੀ ਨੂੰ ਆਖਿਆ ਤੁਹਾਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਦੀਆਂ ਮੰਗਾਂ ਮੰਗ ਲੈਣੀਆਂ ਚਾਹੀਦੀਆਂ ਨੇ, ਉਹਨਾਂ ਦੀਆਂ ਮੰਗਾਂ ਜਾਇਜ਼ ਨੇ। ਕਿੰਨਿਆਂ ਨੇ ਮੰਗਾਂ ਮੰਗਣ ਵਾਸਤੇ ਆਖਿਆ, ਅਮਰੀਕਾ ਨੇ ਮਜ਼ਾਕ ਵੀ ਉਡਾਇਆ, ਜੇਕਰ ਤੁਹਾਡੀ ਭਾਰਤੀ ਫੌਜ ਨੂੰ ਲੜਨਾ ਨਹੀਂ ਨਾ ਆਉਂਦਾ ਤੇ ਸਾਡੇ ਅਫਸਰਾਂ ਨੂੰ ਦੱਸੋ ਆ ਕੇ ਤੁਹਾਡੀ ਫੌਜ ਨੂੰ ਟ੍ਰੇਨਿੰਗ ਦੇਣਗੇ। ਪੋਲੈਂਡ ਤੋਂ, ਰੂਸ ਤੋਂ, ਜਰਮਨੀ ਤੋਂ ਕਿੰਨਿਆਂ ਦੇਸ਼ਾਂ 'ਚੋਂ ਜਿਹੜੇ ਨੇ ਫੋਨ ਆਏ ਸੁਣ ਕਰਕੇ ਇੰਦਰਾ ਮਾਯੂਸ ਹੈ। ਇਧਰੋਂ ਜਨਰਲ ਬਰਾੜ ਦਾ ਟੈਲੀਫੋਨ ਗਿਆ ਹੈ, ਕਹਿੰਦੇ ਸੁਣ ਕੇ ਗੱਲ ਬਰਾੜ ਦੀ ਬੀਬੀ ਇੰਦਰਾ ਹੋਈ ਦਲਗੀਰ। ਉਹਨੂੰ ਟੈਲੀਫੋਨ ਤੇ ਦੱਸਿਆ, ਬੀਬੀ ਮਸਲਾ ਬੜਾ ਗੰਭੀਰ, ਇੱਥੇ ਦਮਦਮੀ ਟਕਸਾਲ ਦਾ ਹੈ ਮੁਖੀ ਬੜਾ ਬਲਬੀਰ, ਉਹਦੇ ਸਿਰ ਦਸਤਾਰਾ ਕੇਸਰੀ ਤੇ ਪਤਲਾ ਜਿਹਾ ਸਰੀਰ, ਉਹਦੇ ਢਾਕ ਤੇ ਪਿਸਟਲ ਲਟਕਦਾ ਤੇ ਹੱਥ ਵਿੱਚ ਰੱਖਦਾ ਤੀਰ। ਕਹਿੰਦੇ ਭਿੰਡਰਾਂ ਵਾਲੇ ਸੰਤ ਨੇ ਹੈ ਸਿਮਰਿਆ ਦਸਵਾਂ ਪੀਰ, ਉਹਦੀ ਸੁਣ ਲਲਕਾਰਨੀ ਰਾਣੀਏ ਤੇਰੀ ਭੱਜੀ ਫਿਰੇ ਕਤੀੜ। ਇਹ ਜਿਹੜੀ ਤੇਰੀ ਫੌਜ ਹੈ ਨਾ ਭਿੰਡਰਾਂ ਵਾਲਿਆਂ ਸੰਤਾਂ ਦੇ ਅੱਗੇ, ਇਸ ਦਾ ਕੋਈ ਵਸ ਨਹੀਂ ਚੱਲਦਾ। ਜੇਕਰ ਹੁਣ ਸਾਨੂੰ ਵੀ ਜਨਤਾ ਟੰਕ 38 ਟਨ ਭਾਰੇ ਵਰਤਣ ਦੀ ਆਗਿਆ ਨਾ ਦਿੱਤੀ ਤੇ ਫੌਜ ਤੇਰੀ ਸਾਰੀ ਮਾਰੀ ਜਾਵੇਗੀ। ਸਾਧ ਸੰਗਤ ਜੀ ਇੰਦਰਾ ਨੇ ਫਿਰ ਹੁਕਮ ਦਿੱਤਾ, ਜਿੰਨੀ ਸ਼ਕਤੀ ਵਰਤੀ ਜਾਂਦੀ ਹੈ ਵਰਤੋ, ਜਿੰਨਾ ਜ਼ੋਰ ਲਾਉਣਾ ਲਗਾਓ, ਜਿੰਨੇ ਤੋਪਖਾਨੇ ਵਰਤਣੇ ਨੇ, ਜਿੰਨੀਆਂ ਮਸ਼ੀਨ ਗੰਨਾਂ ਵਰਤਣੀਆਂ ਨੇ, ਜਿੰਨੀਆਂ ਬਖਤਰਬੰਦ ਗੱਡੀਆਂ ਵਰਤਣੀਆਂ ਨੇ, ਜਿੰਨੇ ਹਵਾਈ ਜਹਾਜ਼ ਵਰਤਣੇ ਨੇ, ਜਿੰਨੇ ਟੈਂਕ ਵਰਤਣੇ ਨੇ, ਜੈਟ ਜਹਾਜ਼ ਵੀ ਵਰਤਣੇ ਪੈਣ ਤੇ ਵਰਤੋ। ਮੈਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਉਂਦੇ ਜਾਂ ਮੁਰਦੇ ਚਾਹੀਦੇ ਨੇ। ਬਖਤਰਬੰਦ ਗੱਡੀਆਂ ਪ੍ਰਕਰਮਾਂ ਵਿੱਚ ਉਤਾਰੀਆਂ ਗਈਆਂ, ਸਿੰਘਾਂ ਨੇ ਉਡਾ ਦਿੱਤੀਆਂ। ਟੈਂਕ ਪ੍ਰਕਰਮਾਂ ਵਿੱਚ ਉਤਾਰੇ ਗਏ, ਇਹਨਾਂ ਦੀਆਂ ਸਰਚ ਲਾਈਨਾਂ ਸਰਚ ਲਾਈਟਾਂ ਭੰਨ ਦਿੱਤੀਆਂ ਗਈਆਂ। ਇਸੇ ਪ੍ਰਕਾਰ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸ਼ਹੀਦੀ ਬੁੰਗੇ ਕੋਲ ਟੈਂਕ ਆਏ, ਭਾਈ ਮੋਹਰ ਸਿੰਘ ਜੀ ਨੇ ਆਪਣੀ ਧਰਮ ਸਪਤਨੀ ਬੀਬੀ ਪ੍ਰੀਤਮ ਕੌਰ ਦੇ ਨਾਲ, 8 ਸਾਲਾਂ ਦੀ ਬੱਚੀ ਸਤਨਾਮ ਕੌਰ, 6 ਸਾਲਾਂ ਦੀ ਬੱਚੀ ਵਾਹਿਗੁਰੂ ਕੌਰ ਸਮੇਤ ਸਰੀਰਾਂ ਦੇ ਉੱਪਰ ਬੰਬ ਬੰਨ ਕੇ ਟੈਂਕਾਂ ਤੇ ਛਾਲਾਂ ਮਾਰੀਆਂ, ਟੈਂਕ ਅੱਗੇ ਨਾ ਜਾ ਸਕੇ। ਜਿਹੜੇ ਟੈਂਕ
ਬਾਬਾ ਦੀਪ ਸਿੰਘ ਸਾਹਿਬ ਜੀ ਦੇ ਬੁੰਗੇ ਦੇ ਕੋਲ ਗਏ ਨੇ ਪਰ ਕਰਮਾਂ ਵਿੱਚ ਖੁੱਬ ਗਏ, ਉਹ ਵੀ ਅੱਗੇ ਨਾ ਜਾ ਸਕੇ। ਉੱਥੇ ਗੋਲੇ ਮਾਰ ਮਾਰ ਕੇ ਸਾਧ ਸੰਗਤ ਜੀ ਫਿਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਗੁੰਬਦ ਮੁਨਾਰੇ ਉਡਾ ਦਿੱਤੇ ਗਏ ਨੇ। ਸਾਧ ਸੰਗਤ ਜੀ ਇਸੇ ਤਰੀਕੇ ਦੇ ਨਾਲ ਜਨਰਲ ਸ਼ਬੇਗ ਸਿੰਘ ਜੀ ਜਾਮੇ ਸ਼ਹਾਦਤ ਪ੍ਰਾਪਤ ਕਰ ਗਏ, ਭਾਈ ਅਮਰੀਕ ਸਿੰਘ ਜੀ ਜਾਮੇ ਸ਼ਹਾਦਤ ਪ੍ਰਾਪਤ ਕਰ ਗਏ ਨੇ, ਸਿੰਘਾਂ ਦੇ ਮੋਰਚੇ ਢਾਏ ਗਏ ਨੇ, ਅੱਗ ਲਾਉਣ ਵਾਲੇ ਗੋਲੇ ਮੋਰਚਿਆਂ ਤੇ ਸੁੱਟ ਕਰਕੇ ਉਹਨਾਂ ਨੂੰ ਅੱਗਾਂ ਲਾਈਆਂ ਗਈਆਂ, ਬੇਹੋਸ਼ ਕਰਨ ਵਾਲੇ ਤੇ ਗੋਲੇ ਮੋਰਚਿਆਂ ਤੇ ਸੁੱਟ ਕੇ ਸਿੰਘਾਂ ਨੂੰ ਬੇਹੋਸ਼ ਕਰਕੇ ਗੋਲੀਆਂ ਮਾਰੀਆਂ ਗਈਆਂ। ਫਿਰ ਸਰਕਾਰ ਵੱਲੋਂ ਹੁਕਮ ਹੈ, ਫੌਜ ਕਮਾਂਡਰ ਵੱਲੋਂ ਹੁਕਮ ਹੈ, ਜਿਹੜੇ ਸਿੰਘ ਸ਼ਹੀਦ ਹੋਏ ਨੇ ਨਾ ਦੋ ਦੋ ਗੋਲੀਆਂ ਮਾਰ ਕੇ ਫਿਰ ਦੇਖ ਲਓ ਕਿਸੇ ਵਿੱਚ ਸਾਹ ਤੇ ਬਾਕੀ ਨਹੀਂ। ਅੰਧਾ ਧੁੰਦ ਫਾਇਰਿੰਗ ਕੀਤੀ ਗਈ, ਫੌਜਾਂ ਚੜ੍ਹ ਕੇ ਦਰਬਾਰ ਸਭਾ ਸਾਹਿਬ ਸਮੂਹ ਦੇ ਅੰਦਰ ਆਈਆਂ, ਜਿੰਨੀਆਂ ਸੰਗਤਾਂ ਮਾਈ ਭਾਈ ਜਿੰਨੇ ਨਜ਼ਰ ਆਏ ਸਾਰਿਆਂ ਨੂੰ ਗੋਲੀਆਂ ਦੇ ਨਾਲ ਉਡਾ ਦਿੱਤਾ ਗਿਆ, ਮਾਵਾਂ ਮਾਰੀਆਂ ਗਈਆਂ, ਦੁੱਧ ਚੁੰਘਦੇ ਬੱਚੇ ਗੋਦਰੀਆਂ ਦੇ ਵਿੱਚੋਂ ਖੋ ਖੋ ਕੇ ਫਰਸ਼ ਦੇ ਨਾਲ ਪਟਕ ਪਟਕ ਕੇ ਪਿੱਲਰਾਂ ਦੇ ਨਾਲ ਕੰਧਾਂ ਦੇ ਨਾਲ ਪਟਕ ਪਟਕ ਕੇ ਮਾਰ ਦਿੱਤੇ ਗਏ। ਸਾਧ ਸੰਗਤ ਜੀ ਇਸ ਪ੍ਰਕਾਰ ਕਵੀ ਜਨ ਲਿਖਦੇ ਨੇ ਕਿ ਜਿਸ ਵੇਲੇ ਫੌਜਾਂ ਚੜ੍ਹ ਕੇ ਆਈਆਂ ਨੇ ਨਾ ਇਹਨਾਂ ਦੇ ਜ਼ੁਲਮਾਂ ਨੇ ਮੁਗਲਾਂ ਨੂੰ ਤੁਰਕਾਂ ਨੂੰ ਤੇ ਅੰਗਰੇਜ਼ਾਂ ਦੇ ਜ਼ੁਲਮਾਂ ਨੂੰ ਵੀ ਮਾਤ ਪਾ ਦਿੱਤੀ ਏ। ਦਿਲ ਨੂੰ ਵੱਜ ਠੋਕਰ ਗਈ, ਬਲ ਦੀਆਂ ਲਾਟਾਂ ਉੱਠਣ ਧਰਾਟਾਂ ਮੰਦਰ ਨੂੰ ਵੇਖ ਦਿਲਾਂ ਵਿੱਚ ਸ਼ੇਖ ਅਣਖੀਆਂ ਦੇ ਗੁੱਸੇ ਨਾਲ ਪੈ ਗਿਆ, ਤਖ ਤਖ ਅਕਾਲ ਦੀਆਂ ਬਾਰੀਆਂ ਬਲੀਆਂ ਕੰਧਾਂ ਸਭ ਛਣੀਆਂ, ਉੱਠਣ ਧਰਨਾਟੇ ਜਿਗਰ ਪਏ ਪਾਟੇ, ਸ਼ਹੀਦ ਸਿੰਘ ਹੋਏ ਤਖਤ ਵੀ ਢਹਿ ਗਿਆ, ਅਮਰੀਕ ਸ਼ੁਬੇਗ ਜਹੇ ਵਾਰ ਗਏ, ਜਾਨਾ ਬਣੇ ਨਿਸ਼ਾਨਾ, ਡਿੱਗੇ ਹੋਏ ਬੁਰਜ ਛੱਡੀ ਨਾ ਗੁਰਜ, ਹੌਸਲੇ ਉੱਚੇ ਅਗਨ ਵਿੱਚ ਸੜਦੇ ਹੱਕ ਧਰਮ ਦੇ ਬਦਲੇ ਜੀ, ਸੂਰਮੇ ਜਵਾਨ ਬਲੀ ਬਲਵਾਨ, ਵੈਰੀ ਫੜ ਝੰਬਦੇ ਗੋਲੀ ਦੇ ਨਾਲ ਬੰਬਦੇ ਮਾਰਦੇ ਬੜਕਾਂ ਖਾੜ ਕਿਉਂ ਲੜਦੇ, ਮਾਸੂਮ ਬਾਲਕਾਂ ਨੂੰ ਜ਼ਾਲਮਾ ਕੋਇਆ ਅੰਬਰ ਤੱਕ ਰੋਇਆ, ਭੁੱਖੇ ਰੱਖ ਮਾਰੇ ਅਗਨ ਨਾਲ ਸਾੜੇ, ਨਗਨ ਕਰ ਕੁੜੀਆਂ ਕਰੀ ਤਲਾਸ਼ੀ ਸਤਿਗੁਰ ਕੀ ਨਗਰੀ ਮੇ, ਹਨੇਰ ਜਿਹਾ ਛਾ ਗਿਆ ਪਾਪ ਚੜ ਆ ਗਿਆ, ਬੜੇ ਹੀ ਕਰੋਪ ਟੈਂਕ ਲੈ ਤੋਪ ਗੁਰੂ ਘਰ ਢਾਇਆ, ਕਰੀ ਬਦਮਾਸ਼ੀ ਲਾ ਅੱਗਾ ਬਿਲਡਿੰਗਾਂ ਨੂੰ, ਕਰਨ ਤਬਾਹੀਆਂ ਮਤਾ ਭਲਾਈਆਂ, ਜੋਸ਼ ਵਿੱਚ ਅੰਨਿਆ ਜਰਾ ਨਾ ਸੱਚ ਮੰਨਿਆ, ਜਿਹਨੂੰ ਵੀ ਫੜਦੇ ਪਾੜ ਦੋ ਕਰਦੇ, ਜਿਹੜੇ ਸਿੰਘਾਂ ਨੂੰ ਸੰਗਤਾਂ ਦੇ ਵਿੱਚੋਂ ਵੀ ਫੜ ਲਿਆ ਗਿਆ ਨਾ ਜੀਪਾਂ ਦੇ ਨਾਲ ਬੰਨ ਕੇ ਪਾੜ ਕੇ ਸਰੀਰ ਨੂੰ ਦੋ ਦੋ ਫਾੜ ਕੀਤਾ ਗਿਆ, ਇੰਨੇ ਜ਼ੁਲਮ ਝੱਲਦਿਆਂ ਵੀ ਹੱਕ ਧਰਮ ਦੇ ਬਦਲੇ ਜੀ, ਸੂਰਮੇ ਜਵਾਨ ਬਲੀ ਬਲਵਾਨ, ਵੈਰੀ ਨੂੰ ਫੜ ਝੰਬਦੇ ਗੋਲੀ ਦੇ ਨਾਲ ਬੰਬਦੇ ਮਾਰਦੇ ਬੜਕਾਂ ਖਾੜ ਕੂਲ ਲੜਦੇ। ਪੰਜਾਬ ਸਰਕਾਰ ਦਾ ਜੁਆਇੰਟ ਸਕੱਤਰ ਏ ਆਰ ਦਰਸ਼ੀ ਲਿਖਦਾ, ਪਾਣੀ ਦੀ ਸਪਲਾਈ ਕੱਟ ਦਿੱਤੀ ਗਈ ਸੀ, ਬਿਜਲੀ ਦੀ ਸਪਲਾਈ ਕੱਟ ਦਿੱਤੀ ਗਈ ਸੀ, ਸਿੰਘਾਂ ਦੇ ਕੋਲ ਛਕਣ ਵਾਸਤੇ ਭੁੱਜੇ ਛੋਲੇ ਤੇ ਪੀਣ ਵਾਸਤੇ ਆਪਣੇ ਪਸੀਨੇ ਤੋਂ ਛੁੱਟ ਕੁਝ ਨਹੀਂ ਸੀ, ਭੁੱਖੇ ਤਿਹਾਏ 6 ਦਿਨ ਤੇ 6 ਰਾਤਾਂ ਤੋਂ ਜਾਗ ਰਹੇ ਸਿੰਘ, ਇਹ 23-23 ਘੰਟੇ ਦਾ ਸਿਮਰਨ ਕਰਨ ਵਾਲੇ ਫੌਜ ਦੇ ਛੱਕੇ ਛਡਾਉਂਦੇ ਨੇ। ਤੇ ਕ੍ਰਿਸ਼ਨਾ ਸਵਾਮੀ ਸੁੰਦਰ ਜੀ ਕਹਿੰਦਾ ਹੈ ਜਿੰਨੀ ਬਹਾਦਰੀ ਦੇ ਨਾਲ ਇਹ ਸਿੱਖ ਯੋਧੇ ਲੜਦੇ ਨੇ ਨਾ, ਏਦਾਂ ਦੇ ਯੋਧਿਆਂ ਦੀ 1 ਕੰਪਨੀ ਵੀ ਮੇਰੇ ਕੋਲ ਹੋਵੇ, ਜਿਸ ਦਿਨ ਮੇਰਾ ਜੀ ਕਰੇ ਮੈਂ ਜ਼ਿਆ ਉਲ ਹੱਕ ਨੂੰ ਜਿੱਤ ਲਵਾਂ। ਉਨੀ ਦਿਨੀ ਜ਼ਿਆ ਉਲ ਹੱਕ ਪਾਕਿਸਤਾਨ ਦਾ ਰਾਸ਼ਟਰਪਤੀ ਸੀ। ਭਾਰਤੀ ਫੌਜ ਦੇ ਇਸ ਪ੍ਰਕਾਰ ਸਾਧ ਸੰਗਤ ਜੀ ਲੈਫਟੀਨੈਂਟ ਜਨਰਲ ਨੇ ਮੰਨਿਆ ਏਦਾਂ ਦੀ ਫੌਜ ਮੇਰੇ ਕੋਲ ਹੋਵੇ ਜਿਸ ਦਿਨ ਮੇਰਾ ਜੀ ਕਰੇ ਉਸੇ ਦਿਨ ਮੈਂ ਪਾਕਿਸਤਾਨ ਨੂੰ ਜਿੱਤ ਲਵਾਂ। ਇਸੇ ਪ੍ਰਕਾਰ ਫੌਜ ਦੇ ਜਨਰਲ ਕਹਿੰਦੇ ਨੇ ਜਿੰਨੀ ਵੱਡੀ ਗਿਣਤੀ ਸਾਡੀ ਹੈ, ਜਿਹੋ ਜਿਹੇ ਹਥਿਆਰ ਸਾਡੇ ਕੋਲ ਨੇ, ਜੇ ਇਹੋ ਜਿਹੇ ਹਥਿਆਰ ਸਿੰਘਾਂ ਕੋਲ ਹੁੰਦੇ ਗਿਣਤੀ ਵਿੱਚ ਸਾਡੇ ਤੋਂ 1/10 ਵੀ ਹੁੰਦੇ ਨਾ, ਇਹ ਫੌਜ ਨੂੰ ਮਾਰ ਕੇ ਅੰਮ੍ਰਿਤਸਰ ਤੋਂ ਹੀ ਨਹੀਂ, ਪੰਜਾਬ ਤੋਂ ਹੀ ਨਹੀਂ, ਦੇਸ਼ ਤੋਂ ਬਾਹਰ ਦਿੱਲੀ ਤੋਂ ਜਮਨਾ ਤੋਂ ਪਾਰ ਦੌੜਾ ਲਗਾ ਕੇ ਛੱਡ ਕੇ ਆਉਂਦੇ, ਜਿੰਨੀ ਸੂਰਬੀਰਤਾ ਤੇ ਬਹਾਦਰੀ ਦੇ ਨਾਲ ਗੁਰੂ ਕੇ ਲਾਲ ਲੜੇ ਨੇ। ਸਾਧ ਸੰਗਤ ਜੀ ਆਖਰੀ ਗੋਲੀ ਤੇ ਆਖਰੀ ਸਾਹ ਤੱਕ ਸੂਰਮੇ ਲੜੇ ਨੇ, ਬੇਅੰਤ ਸ਼ਬਦਾਂ ਨੂੰ ਸਹਾਰਿਆ, ਸਮੇਂ ਦੀ ਲਗਭਗ ਸਮਾਪਤੀ ਹੈ, ਜਿਸ ਇੰਦਰਾ ਨੇ ਫਿਰ ਹਮਲਾ ਕਰਵਾਇਆ ਸੀ ਨਾ, ਸਤਵੰਤ ਬੇਅੰਤ ਸਿਉ ਵੇਖ ਨਾ ਜਰਿਆ, ਉਦਮ ਚੱਟ ਕਰਿਆ ਜੋ ਰਹਿਣ ਕਰੀਬੀ, ਇੰਦਰਾ ਬੀਬੀ ਗੋਲੀਆਂ ਮਾਰ ਛਾਨਣੀ ਕੀਤੀ, ਮੱਚ ਦੇਸ਼ ਦੁਹਾਈ ਗਈ, ਸਿੰਘਾਂ ਨੇ ਘਰ ਅਦਲਾ ਲੈ ਲਿਆ, ਬਦਲਾ ਜਿਉਂਦਿਆਂ ਮਰ ਕੇ ਤਲੀ ਦੇ ਸਿਰ ਧਰ ਕੇ ਰੱਖ ਗਏ ਕਾਇਮ ਸਿੱਖੀ ਦੀ ਰੀਤੀ, ਝੱਟ ਤਾਰਾਂ ਫਿਰ ਗਈਆਂ ਲੰਡਨ ਅਮਰੀਕਾ ਅਰਬ ਅਫਰੀਕਾ ਜਰਮਨੀ ਰੂਸ ਚੀਨ ਗਮਗੀਨ, ਡੁਸਕਦੇ ਨੈਣ ਖਬਰ ਜਦ ਪੜਦੇ ਹੱਕ ਧਰਮ ਦੇ ਬਦਲੇ ਜੀ, ਸੂਰਮੇ ਜਵਾਨ ਬਲੀ ਬਲਵਾਨ, ਵੈਰੀ ਨੂੰ ਫੜ ਝੰਬਦੇ ਗੋਲੀ ਦੇ ਨਾਲ ਬੰਬਦੇ ਮਾਰਦੇ ਬੜਕਾਂ ਖਾੜ ਕੂ ਲੜਦੇ। ਆਰਮੀ ਦਾ ਚੀਫ ਜਿਹੜਾ ਵੈਦਿਆ ਪੂਨਿਆਂ ਦੇ ਵਿੱਚ ਬੈਠਾ ਹੋਇਆ ਸੀ, ਭਾਈ ਸੁਖਦੇਵ ਸਿੰਘ ਜੀ ਸੁੱਖਾ ਤੇ ਹਰਜਿੰਦਰ ਸਿੰਘ ਜੀ ਜਿੰਦਾ ਨੇ ਜਾ ਕਰਕੇ ਪੂਨੇ ਦੇ ਵਿੱਚ ਹੀ ਇਸ ਨੂੰ ਸੋਧਿਆ, ਜੋ ਸਰਕਾਰ ਦੇ ਮਨ ਵਿੱਚ ਗਲਤ ਫਹਿਮੀ ਸੀ ਨਾ
ਕਿ ਜੂਨ 84 ਦਾ ਘੱਲੂ ਘਾਰਾ ਕਰਕੇ ਸਰਕਾਰ ਦਾ ਲੱਕ ਤੋੜ ਦਿਆਂਗੇ। ਗੁਰੂ ਕੇ ਲਾਲਾਂ ਨੇ ਹਥਿਆਰ ਚੁੱਕ ਕੇ ਐਸਾ ਹਥਿਆਰਬੱਧ ਸੰਘਰਸ਼ ਲੜਿਆ, ਸਰਕਾਰ ਦਾ ਲੱਕ ਵੀ ਤੋੜਿਆ ਤੇ ਹੌਸਲੇ ਵੀ ਤੋੜ ਦਿੱਤੇ। 1984 ਤੋਂ 1994 ਤੱਕ ਗੁਰੂ ਕੇ ਲਾਲਾਂ ਨੇ 10 ਸਾਲ ਸਰਕਾਰ ਦੀਆਂ ਗੋਡਣੀਆਂ ਲਵਾ ਛੱਡੀਆਂ, ਗੋਡਿਆਂ ਭਾਰ ਕਰ ਛੱਡਿਆ। ਸਾਧ ਸੰਗਤ ਜੀ ਐਸੇ ਸਤਿਗੁਰੂ ਜੀ ਦੇ ਲਾਲ ਜਾਨਾਂ ਤੇ ਕੁਰਬਾਨ ਕੀਤੀਆਂ, ਪਰ ਸਿਦਕ ਨਾ ਹਾਰਿਆ, ਆਪਣੇ ਜਿਉਂਦੇ ਜੀ ਫੌਜਾਂ ਨੂੰ ਪਰਕਰਮਾਂ ਵਿੱਚ ਕਦਮ ਤੱਕ ਨਾ ਰੱਖਣ ਦਿੱਤਾ, ਆਖਰੀ ਸਾਹ ਤੇ ਆਖਰੀ ਗੋਲੀ ਤੱਕ ਲੜੇ। ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਜੁਹਾਰ ਨਮਸਕਾਰ, ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਸਿਰ ਨਾਲ ਸਿਦਕ ਨਿਭਾਏ। ਸਾਧ ਸੰਗਤ ਜੀ ਇਹ ਵੱਡਾ ਭਾਰੀ ਇਤਿਹਾਸ ਹੈ। ਇੰਨੇ ਸਮੇਂ ਦੇ ਵਿੱਚ ਕੇਵਲ ਤਾਂ ਕੇਵਲ ਪੰਛੀ ਝਾਤ ਮਾਰਦਿਆਂ ਹੋਇਆਂ ਚੰਦ ਅੰਸ਼ ਇਤਿਹਾਸ ਤੇ ਆਪ ਸੰਗਤਾਂ ਦੇ ਨਜ਼ਰ ਕੀਤੇ ਗਏ ਨੇ। ਆਪ ਸੰਗਤਾਂ ਦੀ ਇਤਿਹਾਸ ਦੁਆਰਾ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਬਖਸ਼ਣੀ। ਉਹਨਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਨਤਮਸਤਕ ਹੁੰਦਿਆਂ ਸਤਿਗੁਰੂ ਜੀ ਤੋਂ ਦਾਤ ਮੰਗੀਏ, ਸੱਚੇ ਪਾਤਸ਼ਾਹ ਕਿਰਪਾਲਤਾ ਕਰੋ। ਉਸ ਸਿੱਖ ਕੌਮ ਦੇ ਵੀਰ ਬਹਾਦਰ ਆਗੂ ਆਪ ਜੀ ਦੀ ਟਕਸਾਲ ਦੇ 14ਵੇਂ ਮੁਖੀ, ਸਿੱਖ ਪੰਥ ਦੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੇ ਸਮੂਹ ਸ਼ਹੀਦਾਂ ਨੇ ਜੋ ਸਾਡੇ ਵਾਸਤੇ ਅਣਖ ਤੇ ਕੁਰਬਾਨੀ ਦੇ ਪੂਰਨੇ ਪਾਏ ਨੇ ਮਹਾਰਾਜ, ਉਹਨਾਂ ਪਦ ਚਿੰਨ੍ਹਾਂ ਤੇ ਚੱਲਦਿਆਂ ਹੋਇਆਂ ਕੇਸਾਂ ਸਵਾਸਾਂ ਦੇ ਸੰਗ ਸਾਡੀ ਸਿੱਖੀ ਨਿਭ ਜਾਵੇ, ਬੇਨਤੀਆਂ ਪ੍ਰਵਾਨ ਕਰੋ ਜੀ। ਇੰਨੀਆਂ ਕੁ ਬੇਨਤੀਆਂ ਦਸਰੇ ਦੀਆਂ ਪ੍ਰਵਾਨ ਕਰਨੀਆਂ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਨੂੰ ਨਮਸਕਾਰ ਕਰਦਿਆਂ ਹੋਇਆਂ ਫਤਿਹ ਦਾ ਜਵਾਬ ਗੱਜ ਕੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗਿਆਨੀ ਸੁਖਵਿੰਦਰ ਸਿੰਘ ਜੀ ਹਜ਼ੂਰੀ ਕਥਾਕਾਰ, ਜਿਨ੍ਹਾਂ ਪਾਸੋਂ ਅਸੀਂ ਕਥਾ ਸਰਵਣ ਕੀਤੀ ਹੈ। ਸੋ ਹੁਣ ਬੇਨਤੀ ਹੈ ਪ੍ਰੋਫੈਸਰ ਜਗਰੂਪ ਸਿੰਘ ਜੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ, ਉਹ ਅਗਲੇ 30 ਮਿੰਟ ਤੱਕ ਹਰਜਸ ਕੀਰਤਨ ਦੁਆਰਾ ਨਿਹਾਲ ਕਰਨਗੇ। ਉਹਨਾਂ ਉਪਰੰਤ ਰਾਗੀ ਜਥਾ ਭਾਈ ਇੰਦਰਜੀਤ ਸਿੰਘ ਜੀ ਨਾਡਾ ਸਾਹਿਬ ਤੋਂ, ਉਹਨਾਂ ਉਪਰੰਤ ਰਾਗੀ ਜਥਾ ਭਾਈ ਤੇਜਵੰਤ ਸਿੰਘ ਜੀ ਉਹ ਹਾਜ਼ਰੀ ਭਰਨਗੇ। ਸੋ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਅੱਜ ਦੇ ਦਿਨ ਸੱਜ ਰਹੇ ਇਸ ਵਿਸ਼ੇਸ਼ ਕੀਰਤਨ ਦਰਬਾਰ, ਜੂਨ 1984 ਦੇ ਵਿੱਚ ਹੋਏ ਘੱਲੂਕਾਰੇ ਦੇ ਵਿੱਚ ਗੁਰਦੁਆਰਾ ਸੱਚਖੰਡ ਬੋਰਡ ਦੇ ਸਹਿਯੋਗ ਦੇ ਨਾਲ ਅੱਜ ਇਹ ਵਿਸ਼ੇਸ਼ ਕੀਰਤਨ ਦਰਬਾਰ ਹੋ ਰਿਹਾ ਹੈ। ਸੋ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਉਹ ਸੱਜ ਕਰਕੇ ਇਲਾਹੀ ਅਤੇ ਦਰਗਾਹੀ ਰੂਹਾਨੀ ਬਾਣੀ ਸਰਵਣ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾ ਕੇ ਆਪਣਾ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੀ ਕੀ
1: ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਵਿਸ਼ੇਸ਼ ਕੀਰਤਨ ਦਰਬਾਰ June 1984 ਦੇ ਵਿੱਚ ਹੋਏ ਘੱਲੂਘਾਰੇ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਸੱਚਖੰਡ ਬੋਰਡ ਦੇ ਸਹਿਯੋਗ ਦੇ ਨਾਲ ਸੋ ਹੁਣੇ ਆਪ ਜੀ ਨੇ ਪ੍ਰੋਫੈਸਰ ਜਗਰੂਪ ਸਿੰਘ ਜੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਉਹਨਾਂ ਪਾਸੋਂ ਹਰਜਸ ਕੀਰਤਨ ਸਰਵਣ ਕੀਤਾ ਹੈ। ਸੋ ਹੁਣ ਦਾਸ ਬੇਨਤੀ ਕਰੇ ਰਾਗੀ ਜਥਾ ਭਾਈ ਇੰਦਰਜੀਤ ਸਿੰਘ ਜੀ ਨਾਢਾ ਸਾਹਿਬ ਤੋਂ ਉਹ ਅਗਲੇ 25 ਮਿੰਟ ਤੱਕ ਹਰਜਸ ਕੀਰਤਨ ਦੁਆਰਾ ਨਿਹਾਲ ਕਰਨਗੇ। ਉਸ ਉਪਰੰਤ ਅੱਜ ਦੇ ਇਸ ਵਿਸ਼ੇਸ਼ ਕੀਰਤਨ ਦਰਬਾਰ ਦੇ ਸਮਾਪਤੀ ਦੀ ਅਰਦਾਸ ਹੋਵੇਗੀ। ਸੋ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਉਹ ਸਜ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾ ਕੇ ਆਪਣਾ ਜਨਮ ਸਫਲ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਾ।

ਸ਼ੇਰ ਬਹਾਦਰ ਜੀਓ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਕੇ ਆਤਮਕ ਜੋਤ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾਂ ਭਰਪੂਰ ਸਭ ਥਾਈ ਹੋਏ ਸਹਾਇ। ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, 40 ਮੁਕਤੀਓ, ਸ਼ਹੀਦੋ ਮੁਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ। ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਭਾਈ, ਧਰਮ ਹੇਤ ਸ਼ੀਸ਼ ਦਿੱਤੇ, ਤਿਨਾਂ ਸੱਚਿਆਰਿਆਂ

0: ਦਾਖਿਲ ਕਰੋੜ ਸੱਚੇ ਸੰਤਾਨ ਸੱਚੇ ਸਬਜੋਰ ਸੱਚੇ ਤੇਰੇ ਸਭ ਸੱਚੇ ਸਾਲਾ ਸੱਚੇ ਤੇਰੇ ਕੋ ਸੱਚੇ ਪਾਤਸ਼ਾਹ ਨਾਨਕ ਸਤਿਆਨ ਸੱਚੇ ਜਮਰ ਜਮੇ ਸੁਕਚ ਕਚ ਮਹਿਲਾ ਪਹਿਲਾ
1: ਵੱਡੀ ਵੜਿਆ ਚ ਵੱਡਾ ਨਾਓ ਵੱਡੀ ਵੜਿਆ ਚ ਸੱਚ ਨਿਆਓ ਵੱਡੀ ਵੜਿਆ ਜਣੇ ਤਿਲ ਥਾਓ ਵੱਡੀ ਵੜਿਆ ਜਣੇ ਲਾਓ

ਪੌੜੀ ਨਦਰ ਕਰੇ ਜੀ ਆਪਣੀ ਤਨ ਰੇ ਸਤਿਗੁਰ ਪਾਇਆ ਇਹ ਜੀ ਬਹੁਤ ਦਿਨ ਪ੍ਰਮੇ ਸਤਿਗੁਰ ਸੁਣਾਇਆ ਸਤਿਗੁਰ ਜਵੜ ਦਾਤਾ ਕੋ ਨਹੀਂ ਸਭ ਸੁਣ ਲੋਕ ਸਵਾਇਆ ਸਤਿਗੁਰ ਮਿਲੇ ਸੱਚ ਪਾਇਆ ਜਿੰਨੀ ਵਿੱਚੋਂ ਆਪ ਗਵਾਇਆ ਦਿਨ ਸੱਚੋ ਸਤ ਭਜਾਇਆ ਦਿਨ ਸੱਚੋ

ਹੋੜੀ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ ਕੂੜਾ ਲਾ ਛੱਡੀਏ ਹੋਏ ਇੱਕ ਮਨ ਲੱਖ ਤੇ ਆਈਏ ਫਲ ਤੇ ਵਿਉ ਪਾਈਏ ਜੇ ਵੀ ਕਰ ਕਮਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਤੋੜ ਤੇ ਨਾ ਦੀ ਪਾਈਏ ਮੱਥੋੜੀ ਸੇ ਗਵਾਈਏ ਮੱਥੋੜੀ ਸੇ ਗਵਾਈਏ।

ਜਨਤਾ ਕਹਿ ਵਸ ਕਿਛ ਨਹੀਂ ਤੁਧ ਵੇਖੀ ਅਗਤ ਪਾਇਆ, ਇਕ ਨਾਨੂ ਤੂੰ ਮੇਲ ਹੈ ਕੱਪ ਤੁਤ ਖਵਾਇਆ, ਗੁਰ ਕਿਰਪਾ ਦੇ ਜਾਣਿਆ ਜਿੱਥੇ ਅਧਿਕਾਪ ਜਾਇਆ, ਸਹਿਜੀ ਸਤ ਸਮਾਇਆ, ਸਹਿਜੀ ਸਤ ਸਮਾਇਆ।

ਔੜੀ ਕੱਪੜ ਨੂੰ ਸੁਹਾਵਣਾ ਚੜ ਦੁਨੀ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੀ ਕੀਤਾ ਭਾਵਣਾ ਹੁਕਮ ਕੀ ਮਨ ਪਾਉਂਦੇ ਰਾਹ ਪੀੜੇ ਅੱਗੇ ਜਾਵਣਾ ਨੰਗਾ ਦੋ ਚੱਲੇ ਦਲਸੇ ਕਰਾ ਡਰਾਵਣਾ ਕਰੇ ਉਗਣ ਪਛੋਤਾਵਣਾ ਕਰੇ ਉਗਣ ਪਛੋਤਾਵਣਾ।